ਕਬੂ ਬੇਤਾ ਬ੍ਰਹਿ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁ ਭਾਂਤ ਕਬੂ ਸੋਇ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਦਰਬਾਲ ਕਬੂ ਹੋਏ ਬਹਿ ਵਡਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੋਹ ਧਾਰੀ ਲਾਵੇ ਧਿਆਨ ਕਬੂ ਤਾਟ ਤੀਰਥ ਇਸ਼ਨਾਨ ਕਬੂ ਸਿਰ ਸਾਧੁ ਸਾਧਕ ਮੁਖ ਗਿਆਨ ਕਬੂ ਕੀਟ ਵਸਤਾਂ ਗੋਏ ਜੀ ਜਾਨਕ ਜੋਨ ਭਰਮੇ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ ਜਿਉਂ ਪ੍ਰਭਾਵੇ ਤਿਵੇ ਰਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬੂ ਸਾਧ ਸੰਗ ਤਿਉ ਪਾਵੇ ਉਸ ਸਥਾਨ ਤੇ ਵਰਨ ਆਵੇ ਅੰਤਰ ਹੋਏ ਗਿਆਨ ਪ੍ਰਗਟ।

ਜਲਿਆ ਕਟਾਨਾ ਤਿਉ ਜੋਤੀ ਸੰਗ ਜੋਤ ਸੁਭਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਵਾਨ ਸਲੋਕ ਸੁਖੀ ਵਸੈ ਮਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜਵਾਨ ਸੋ ਨਰਕਵਾਤੀ ਹੋ ਸਵਾਨ ਜੋ ਜਾਣੈ ਮੈਂ ਜੋਰਵੰਤ ਸੋ ਹੋ ਦੁਸ਼ਟਾ ਕਾ ਜੰਤ ਆਪ ਸਿਖਾਉ ਕਰਮ ਬੰਤ ਕਹਾਵੈ ਜਨ ਮਰੇ ਵੋ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗਵਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਿਰਵਾਵੇ ਤ੍ਰਿਣ ਸਮਾਨ ਕੱਚ ਸੰਗ ਨਾ ਜਾਵੇ ਬਹੁ ਲਾਸ ਗੁਰਮਾਨ ਉਪਰ ਕਰੇ ਆਸ ਫਲ ਵਿਤਰ ਦਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰ ਮੈਂ ਹੋਏ ਜੈ ਪਸਵੰਤ ਕਿਸੇ ਨਾ ਵਧਿਆ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਵਾਰੀ ਗੁਰਪ੍ਰਸਾਦ ਜਾ ਕਵਿਟੇ ਮਾਨ ਸੋ ਜਾਨ ਨਾਨਕ ਦਰ ਗਏ ਪ੍ਰਵਾਨ ਕੋਟ ਕਰਮ ਕਰੇ ਓਮ ਧਾਰੇ ਸਰਮ ਪਾਵੇ ਸਗਲੇ ਵਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਵਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨੇ ਦਰਵੇ ਹਰ ਦਰ ਗਏ ਕੋ ਕੈਸੇ ਗਵੈ ਆਪਸ ਕੋ ਜਪਲਾ ਕਹਾਵੇ ਤਿਸੇ ਭਲਾਈ ਨਿਕਟ ਨਿਆਵੇ ਕਹਿ ਸਰਬ ਕੀ ਰਹਿ ਜਾ ਕਵਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਾਗ ਜਾਣੇ ਮੁਸੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੁਵਾਰੀ ਮੀਤ ਤਬ ਲਗ ਰਿਚ ਨਾਹੀ ਚੀਤ ਜਬ ਲਗ ਮੋਹ ਭਗਨ ਸਗਵਾਏ ਤਬ ਲਗ ਧਰਵੜੈ ਦੇਹ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਕੱਟੇ ਲਾ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨੈ ਤ੍ਰਿਪਤਾਵੇ ਖਪ ਕਮਰੇ ਬਿਨਾ ਸੰਤੋਖ ਨਹੀਂ ਕਉ ਰਾਜੇ ਸੁਪਨ ਮਨੋਰਥ ਵਿਰਤੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵ ਨੇ ਆਪੇ ਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਵਨ ਕਰਨੇ ਹਾਰ ਇਸ ਗਏ ਹੱਥ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੁਪਨੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੂਝੈ ਦੇਖੈ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨਸਿਆਵੇ ਨਾ ਜਾਏ ਨਾਨਕ ਸਦੀ ਰਹਿ ਸਵਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਗਿਨੋ ਆਪਣੇ ਵਿਸਾਰ ਸਭ ਕਛ ਉਸ ਗਾਉ ਕਰਨੇ ਹਾਰ ਉਸਦੇ ਬਿਨ ਕਹਾਉ ਕਿਛ ਹੋਏ ਥਾਂ ਤੁਰੰਤ ਰੇਖੈ ਸੋਏ ਆਪਣੇ ਚਲੇ ਤੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸੁਆਮੀ ਗੁਰਪ੍ਰਸਾਦ ਕਿਰੇ ਵਿਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਰ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼ਰਮਨ ਵਿਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪ੍ਰੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁੱਖ ਨਿਆਰ ਜਾ ਕਟੇ ਸੰਤ ਕੇ ਦੁੱਖ ਜਮਤੇ ਨਹੀਂ ਛੁੱਟੇ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨਰਕ ਮੈਂ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਸੋਭਾ ਤੇ ਹੀਨ ਸੰਤ ਕੇ ਅਤੇ ਕੋ ਰੱਖੇ ਨਾ ਕੋਏ ਸੰਤ ਕੇ ਦੁੱਖ ਨਥਾਨ ਭ੍ਰਸ਼ਟ

ਪ੍ਰਵਰ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਆਗ ਤਿਸ ਦੇ ਪਰੇ ਨਾਏ ਕਿਛ ਕੋਏ ਸਰਬ ਨਿਰੰਤਰ ਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਾਨੇ ਹੋ ਨਿਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਆਨੰਦ ਰੂ ਮੰਗਲ ਸਦ ਜਾ ਕਹਿ ਸਰਬ ਥੋਕ ਸੁਣੀਏ ਕਰਤਾ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵਿਸਰ ਗ੍ਰਸਤ ਮੈਂ ਭੋਗੀ ਤਿਆਹ ਤਿਆਹ ਭਗਤ ਸੁਖ ਪਾਇਆ ਨਾਨਕ ਤਿਸ ਗੁਰੂ ਕਾ ਕਿਨੇ ਅੰਤ ਨ ਪਾਇਆ ਜਾ ਕੇ ਕਿਲੀ ਲਿਆ ਕੇ ਮਿਤ ਨਾਹੇ ਸਗਲ ਦੇ ਵਾਰੀ ਅਬਗਾਹੇ ਪਿਤਾ ਕਾ ਜਨਮ ਗਜਾਨੇ ਪੂਤ ਸਗਲ ਪ੍ਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾ ਕੋ ਪ੍ਰਵਾਏ ਜੇ ਜਨਮ ਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਕਰੰਗ ਨਾਨਾ ਵਿਦ ਕੀ ਨੋ ਵਿਸਤਾਰ ਪ੍ਰਭ ਅਵਨਾਸੀ ਅਕੰਕਾਰ ਨਾਨਾ ਜਲਦ ਕਰੇ ਖਿਰ ਵਾਹੇ ਪੂਰੇ ਅਪੂਰ ਸਭ ਠਾਏ ਨਾਨਾ ਵਿਦ ਕਰਵੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਕਾਸ਼ ਪਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆਂ ਸਭਵਨ ਨਾਮ ਕੇ ਸੰਗੁਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਾਹਿਬ ਆਏ ਸੁਬਾਣੀ ਸਤਿਕਾਰ ਜਾ ਕੀ ਰਸਨਾ ਸਤ ਮੂਰ ਸਤ ਸਤ ਉਤਪਾਤ ਸਤ ਕਰਨੀ ਨਿਰਬਲ ਨਿਰਬਲੀ ਸੇ ਬੁਝਾਇ ਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਵਚਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕਰੇ ਦੇ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨਾ ਹਾਰ ਅਵਰ ਨਾ ਬੂਝ ਕਰ ਤੇ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਭਾਵੇ ਸੋ ਵਰਤੀਆ ਬਿਸਵਨ ਬਿਸਵੈ ਬਿਸਵਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕਹਿ ਰੰਗ ਰਾਜ ਰਹਿ ਗੁਰ ਕਹਿ ਬਚਨ ਪਦਾਰਥ ਲਾਹੇ ਹੋਏ ਦਾਤੇ ਦੁ ਕਟਨ ਹਾਰ ਜਾ ਕੈ ਸੰਗਤ ਰੇ ਸੰਸਾਰ ਜਨ ਕਾ ਸੇਵਕ ਸੋ ਗੁਟ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਨਹਾਰ ਨਾਮ ਸਤ ਸਤ ਆਵਨਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੈ ਹਿਰਦੇ ਵਿਸਵਾਸ ਵਿਸਵਾਸ ਪ੍ਰਭਿਆਇਆ ਤਤ ਗਿਆਨ ਦਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਿਆ ਦਸਮਾਨ ਸਮਾਨਾ ਵਸਤੁਆਏ ਲੈ ਵਸਤੁ ਗਡਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸਦੇ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਵਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਵ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨ ਪੂਛੇ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋ ਲਾਖੈ ਜਿਸ ਕਾ ਸਾਸ ਨ ਕਾਢ ਦਿਆ ਤਾਕੋ ਰਾਖਤ ਦੇ ਕਰ ਹਾਥ

ਸਾਰੇ ਨਾਰਾ ਕਿਆ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰਨਾਇ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਾਨ ਤਨ ਨਾਮੇ ਨਾਮ ਸੁਵਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੇ ਵਾਦਿੰਦ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤਾ ਤੁਮ ਕਹਿ ਚਾਏ ਪ੍ਰਭ ਆਪਣੇ ਸੁਰ ਹੈ ਸਵਾਏ ਜੋ ਹੋਆ ਹੋਵਰ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਜਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਹਿ ਕ ਨ ਜਾਣੋ ਆਠ ਪਹਿਰ ਪ੍ਰਭ ਸੇ ਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਸੋ ਕਾ ਦਾਤਾ ਤਿਸਕੇ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਸਭ ਪਾ ਮਿਟਾਵੇ ਅਵਰ ਸਿਆਰ ਸਗਲੀ ਚਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਬਲ ਹਿਰੇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇ ਕਉ ਨਾਮ ਤਨ ਦੇ ਗੁਰ ਕਾ ਸੇ ਗੁਣ ਭਾਗੀ ਹੈ ਸਤਿਗੁਰ ਸੇਖਾ ਹਲਤ ਬਲਤ ਸਵਾਰੇ ਨਾਨਕ ਸਤਿਗੁਰ ਸੇਖੋ ਨਾਨਕ ਸਤਿਗੁਰ ਸੇਖੋ ਜੀ ਨਾਲ ਸਵਾਰੇ ਗੁਰ ਕੈ ਗ੍ਰਹਿ ਸੇ ਗੁਜੁਰੈ ਗੁਰ ਕੀ ਆਗਿਆ ਮਰਮੈ ਸਹਿ ਆਪ ਸਕਉ ਕਾਰ ਕਛ ਨਾ ਜਨਾਵੇ ਹਰਿ ਹਰਿ ਨਾਮ ਦੇ ਸਤਿ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਦਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਨੇ ਬੀਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਿ ਨਾਉ ਵਨ ਕੁਵਾਰ ਗੁਰ ਕੋ ਬਲ ਜਾਓ ਸਰਬੰਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇੱਕ ਆਪਣੇ ਕਛ ਪਰਮ ਸਹਿ ਸੋ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰ ਵਟਭਾਗੀ ਪਾਈਐ ਸਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰਨੋ ਕੀ ਦਰਗਹਿ ਗਵੈ ਸੁਨ ਕਰ ਵਚਨ ਕਰਨੇ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਾਇਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ ਵੇਖੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਵੇ ਨਾਨਕ ਜਿ ਭਾਵੇ ਤਿਸ ਲਾਏ ਮਿਲਾਏ ਜਿਹਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋ ਨਾ ਬੋਸ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ ਸਤਿਵਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ ਸੂਰ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੇ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤੈ ਤੇ ਨਾਸੇ ਤਪ ਤਮਾਏ ਠਾੜ ਵਰਤਾਈ ਅਣਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕਹਿ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਉਰਾਰੀ ਸਿੱਧ ਪਾਏ ਚੁੱਕੇ ਪ੍ਰਮ ਗਮਨ ਸੁਰ ਨਾਨਕ ਹਰਿ ਹਰਿ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਵੀ ਓਹੀ ਗਲਾ ਧਾਰ ਜਿਨ ਸਗਲੀ ਬੋਹੀ ਆਪਣੇ ਚਰਿਤ ਪ੍ਰਭ ਆਪ ਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰਿ ਹਰਿ ਨਾਮ ਕੋ ਆਵਨਾ ਨਾਨਕ ਧਨਸਾਰ ਅਸ਼ਟਪਦੀ ਸੰਤ ਜਨਾ ਬਿਨ ਕਰੋ ਵਿਚਾਰ ਏਕ ਸਿਵਰ ਨਾਮ ਆਧਾਰ ਅਵਰੋ ਪਾਪ ਸਾ ਮੀਤ ਵਿਸਾਰੋ ਚਰਨ ਕਮਲ ਰਿਦਮੈ ਉਰ ਧਾਰੋ

ਤਨ ਗੁਣ ਜਾਹੇ, ਜਿਸ ਤਨ ਕੋ ਚਾਰ ਗੁਣ ਟੁੱਟਦਾ ਆਵੇ, ਸੋ ਤਨ ਹਰ ਸੇਵਾ ਤੇ ਪਾਵ ਹੈ। ਜਿਸ ਸੁਖ ਔਰ ਦਵਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੁਭ ਵਾਪਸ ਹਰ ਕੀ ਸਰਣੀ। ਅਨ ਕੋ ਭਾਵੀ ਰੋਗ ਨਾ ਜਾਏ, ਰੋਗ ਮਿਟੇ ਹਰ ਅਵਖਦ ਲਾਏ, ਸਰਬ ਨਿਧਾਨਮੈ ਹਰ ਨਾਮ ਨਿਧਾਨ, ਜਾਪ ਨਾਨਕ ਦਰ ਕੇ ਪਰਵਾਨ, ਮਨ ਪ੍ਰਬੋਧ ਹਰ ਕੇ ਨਾਏ, ਦੈ ਦਿਸ ਧਾਵਟ ਤੇ ਆਵੇ ਠਾਏ। ਤਾ ਕੋ ਬਿਘਨ ਨ ਲਾਗੇ ਕੋਏ, ਜਾ ਕੈਰ ਦਿਵਸ ਹਰ ਸੋਏ, ਕਲ ਦਾਤੀ ਠਾਂਡਾ ਹਰਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਪਾਵਨ ਸੇ ਪੂਰਨ ਆਸ ਭਗਤ ਪਾਇਆਤ ਮਰਗਾਸ, ਤਿਤ ਕਰ ਜੈ ਵਸੇ ਬਨਾਸੀ, ਕਹੁ ਨਾਨਕ ਕਾਟੀ ਜਮ ਫਾਸੀ। ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਹੋ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪੁਰਾਣ ਉਧਾਰ, ਅਨੁਕੂ ਪਾਵਨਾ ਛੁਟਨਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਗੱਲ ਵਟਾਵੇ ਮੂਰਖ ਬਣਾ। ਸੁਤ ਮੀਤ ਕੁਟਾਂਬਰ ਬੰਤਾਏ, ਤੇ ਕਹਾਓ ਤੁਮ ਕਵਨ ਸੁਨਾਥਾ, ਰਾਜ ਰੰਗ ਵਾਇ ਵਿਸਤਾਰੇ, ਤੇ ਕਹਾਓ ਕਵਨ ਛੁਟਕਾਰ। ਆਸ ਹਾਸਤੀ ਰਥ ਸਵਾਰੀ, ਝੂਠਾ ਡੰਬ ਝੂਠ ਪਾਸਾਰੀ, ਜਿਨ ਧੀਏ ਤਿਸ ਬੁੱਝੇ ਨਾ ਵਿਗਾਨਾ, ਨਾ ਵਿਸਾਰ ਨਾਨਕ ਵਚਤਾਨਾ। ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਵੋ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਰਾ ਕੋ ਮਨਵਾਹੇ, ਜਨਮ ਜਨਮ ਗਏ ਕਿਲ ਵਿਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁੰਦ ਗਾਇ ਤ੍ਰੈਸਗੰਦ ਪਾਵ ਹੋ। ਸਾਰ ਭੂਤ ਸਤ ਹਰ ਕੋ ਨਾਓ, ਸਹਿ ਸਵਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਸਹਿ ਹੋਮੈ ਵਿਖ ਫੈਲ। ਹੋ ਹਿਆ ਜਿੰਦ ਵਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਚਾੜ ਸਜਾਨ ਪਸਗਲੀ ਮਨਾ, ਸਾਧ ਸੰਗ ਪਾਵੇ ਸੱਚ ਧਨਾ। ਹਾਰ ਪੂੰਜੀ ਸੰਚ ਕਰੋ ਵਿਹਾਰ, ਇਹਾਂ ਸੁਖ ਦਰ ਗਏ ਜੈਕਾਰ, ਸਰਬਨਤਰੇ ਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਾਲਾ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਆਪ, ਅਨਕ ਵਿਸਤਾਰ ਏਕ ਤੇ ਭਾਏ, ਏਕ ਅਰਾਧ ਪ੍ਰਾਚਿਤ ਗਏ। ਮਾਨ ਤਨ ਅੰਤਰ ਏਕ ਪ੍ਰਭਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ। ਜਾਚਕ ਜਨ ਜਾਚੇ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧਨਾ ਕੀ ਮੰਗੋ ਧੂਰ, ਪਾਰ ਬ੍ਰਹਮਿਰ ਸਰਦਾ ਪੂਰ। ਸਦਾ ਸਦਾ ਬ੍ਰਹਮ ਕੇ ਗੁਣ ਗਾਵੋ, ਸਾਸ ਸਾਸ ਬ੍ਰਹਮ ਤੁਮੇ ਧਿਆਵੋ, ਚਰਨ ਕਮਲ ਸੁ ਲਾਗੇ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਏ ਗੋਡੇ ਕੋ ਆਧਾਰ, ਨਾਨਕ ਮੰਗੇ ਨਾ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟਵਾ ਸੁਖੋਏ, ਹਰ ਸਵਾ ਵਿਰਲਾ ਕੋਏ। ਜਿਨ ਜਾਖਿਆ ਸੇ ਜਾਂ ਤ੍ਰਿਪਤਾਰ ਨੇ, ਪੂਰਨ ਪੁਰਖ ਨੇ ਡੋਲਾ ਨੇ, ਸੋ ਭਾਰ ਪਰੇ ਪ੍ਰੇਮ ਰਸ ਰੰਗ, ਉਪਜੇ ਚਾਉ ਸਾਧਕੇ ਸੰਗ। ਪਰੇ ਸਰ ਨਿਆਨ ਸਭ ਤਿਆਗ, ਅੰਤਰ ਪ੍ਰਕਾਸ਼ ਅੰਤ ਲਿਵਲਾਗ, ਉਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾ ਵਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਦੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕਿਨੋ ਸਦਾ ਨਿਹਾਲ। ਬੰਧਨ ਘਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਇਆ, ਇਚ ਪੁੰਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ। ਜਿਸ ਕਾ ਸਾਥ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਰ ਮੈਂ ਰਾਖੇ ਗੁਰ ਪ੍ਰਸਾਦ ਕੋ ਵਰਨਾ ਲੱਖ ਹੈ, ਸੋ ਕਿਉਂ ਵਿਸਰੈ ਜੇ ਵਿਖਦੇ ਗੱਡ ਹੈ, ਜਨਮ ਜਨਮ ਕਾ ਟੂਟਾ ਗੱਡ ਹੈ, ਗੁਰਪੁਰੇ ਤਾਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਧਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ

ਆਪਾ ਭਰਪੂਰ ਅੰਤਰਗਤ ਆਪ ਜਨਾਏ ਨਾਨਕ ਤੇ ਜਨ ਸੋ ਤੇ ਜਨ ਆਪ ਬੁਝਾਏ ਸਰਬ ਭੂਤ ਆਵਰਤਾਰਾ ਸਰਬਨਾਇਣ ਆਪ ਵਿਖਨਿਆਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਖੇਲ ਬਨਾਇਆ ਆਗਿਆਕਾਰੀ ਕਿਨੀ ਮਾਇਆ ਸਭ ਕਹਿ ਮਾਧ ਲਿਪ ਤੁਰਾਏ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸੁਆਏ ਇਸੇ ਹੋਏ ਤੇ ਸੁਣਾਏ ਬੁਰਾ ਉਰੇ ਕਹਾ ਹੋ ਕਿਨੇ ਕਛ ਕਰਾ ਆਪ ਭਲਾ ਕਰਤੂ ਤਤ ਨਹੀਂ ਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਹ ਸਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਤਾਂ ਕਿ ਖਤਮਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸ ਕਾ ਕਿਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕਿਓ ਜਾਨ ਜੋ ਜਾਣੇ ਤਿਸ ਦਾ ਸੁਖ ਹੋਏ ਆਪ ਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਏ ਹੈ ਸੁਆਉ ਜਨ ਕੇ ਸੰਗਤ ਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਚੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰੋ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲੇ ਰਤਨ ਸੁੰਤ ਗਵਾਪਤ ਹੋ ਤੋ ਉਧਾਰ ਆਪ ਤਰੈ ਸੋ ਲੋਕ ਨਿਸਤਾਰ ਸਫ

ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਵੈਰ ਵੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸਨਾ ਕਹਿ ਤੇ ਕਰ ਪ੍ਰਸਾਦ ਹੈ ਪ੍ਰਭ ਧਾਰੀ ਨਾਨਕ ਨਿਵੇਖੇ ਬਿਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਵਸਾਏ ਸੋਹੋਤ ਨਿਦਾਨ ਸਰਵੇਚਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਏ ਸਥਾਨ ਮੋਰਨ ਹੋਵੇ ਆਪਣ ਜਾਨ ਹਰ ਧਨ ਕਾਲ ਚਲੇ ਜਨ ਸੋਏ ਨਾਨਕ ਜਿਹੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ

ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੁਭਾਵਨੀ ਨਾਨਕ ਵੇ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Tần

ਛਡਾਈ। ਤੂੰ ਗੁਰ ਪਿਤਾ

ਦੀਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਿਸ ਸੰਬੰਧ ਦੇ ਵਿੱਚ ਆਪਾਂ ਬਿਰਾਜਮਾਨ ਹੋਏ ਹਾਂ, ਗੁਰਮੁਖ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ, ਬੀਬੀ ਕੁਲਜੀਤ ਕੌਰ ਜੀ, ਤਿਨ੍ਹਾਂ ਦੇ ਸਪੁੱਤਰ ਸਰਦਾਰ ਬਣਰੋਜ ਸਿੰਘ, ਤਿਨ੍ਹਾਂ ਦੇ ਵਿਆਹ ਦੀ ਖੁਸ਼ੀ ਦੇ ਸੰਬੰਧ ਦੇ ਵਿੱਚ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਹੋਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ, ਪਾਵਨ ਗੁਰਮਤ ਗੁਰਬਾਣੀ ਗੁਰ ਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ।

ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਪਾਵਨ ਸ਼ਬਦ ਉਚਾਰਨ ਕੀਤਾ, ਅਬ ਹਮ ਚਲੀ ਠਾਕੁਰ ਪੈਹਾਰ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਇਹ ਨਿਰੰਕਾਰ ਅਕਾਲ ਪੁਰਖ, ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਹਾਰ ਗਿਆ ਹਾਂ, ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਹਾਂ। ਅਤੇ ਇਹ ਵੀ ਭਰੋਸਾ ਹੈ ਕਿ ਜਬ ਹਮ ਸਰਨ ਪ੍ਰਭੂ ਕੀ ਆਈ, ਮਹਾਰਾਜ ਜੇ ਅਸੀਂ ਤੁਹਾਡੀ ਸ਼ਰਨ ਵਿੱਚ ਆਈ ਗਏ ਹਾਂ ਤਾਂ ਇੱਕ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਬਖਸ਼ਿਸ਼ ਕਰਿਓ। ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ। ਭਾਵੇਂ ਮੈਨੂੰ ਰੱਖ ਲਿਓ ਭਾਵੇਂ ਮਾਰ ਦਿਓ, ਹੁਣ ਵਸ ਤੁਹਾਡਾ ਹੈ, ਮੈਂ ਤੁਹਾਡੇ ਦਰ 'ਤੇ ਸਮਰਪਿਤ ਹੋ ਗਿਆ ਹਾਂ। ਮਹਾਰਾਜ ਜੀ ਕਹਿੰਦੇ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਲੋਕਨ ਕੀ ਚਤੁਰਾਈ ਉਪਮਾ ਦਾ ਅਰਥ ਕਿ ਮੈਂ ਲੋਕਾਂ ਵਾਂਗ ਬਾਹਰੋਂ ਬਾਹਰੋਂ ਸਿਆਣਪ ਕਰਕੇ ਮੈਂ ਤੁਹਾਡੇ ਦਰ 'ਤੇ ਨਹੀਂ ਝੁਕਦਾ ਪਿਆ, ਕੇਵਲ ਅੰਦਰੋਂ ਸਮਰਪਿਤ ਹੋਇਆ ਹਾਂ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਮੈਂ ਲੋਕਾਂ ਵਾਲੀਆਂ ਚਤੁਰਾਈਆਂ ਨੂੰ ਅੱਗ ਵਿੱਚ ਸਾੜ ਦਿੱਤਾ ਹੈ। ਭਾਵੇਂ ਇੱਥੋਂ ਤੱਕ ਇਹ ਅਵਸਥਾ ਆ ਜਾਏ ਕਿ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਮੈਨੂੰ ਕੋ ਚੰਗਾ ਆਖੇ, ਮੈਨੂੰ ਕੋ ਮਾੜਾ ਕਹਿ ਦੇ, ਮੈਂ ਤੇ ਤਨ ਤੁਹਾਡੇ ਅੱਗੇ ਹੀ ਸਮਰਪਿਤ ਕਰ ਦਿੱਤਾ। ਅਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ, ਤਿਸ ਰੱਖ ਹੋ ਕਿਰਪਾ ਧਾਰ, ਤੁਸੀਂ ਉਹਨੂੰ ਰੱਖ ਲੈਂਦੇ ਹੋ। ਅਤੇ ਸਤਿਗੁਰੂ ਸਾਹਿਬ ਮਹਾਰਾਜ, ਜਨ ਨਾਨਕ ਸਰਨ ਤੁਮਾਰੀ ਹਰ ਜੀਓ ਰੱਖੋ ਲਾਜ, ਮੁਰਾਰ ਸਤਿਗੁਰੂ ਕਿਰਪਾ ਕਰੋ, ਤੁਹਾਡੀ ਸ਼ਰਨ ਵਿੱਚ ਆਏ ਹਾਂ ਅਤੇ ਸ਼ਰਨ ਵਿੱਚ ਆਇਆਂ ਦੀ ਲਾਜ ਰੱਖੋ, ਸਾਡੀ ਪਤ ਸਾਡੀ ਇੱਜ਼ਤ ਰੱਖੋ। ਅੱਜ ਤੁਹਾਡੇ ਸਨਮੁੱਖ ਅਸੀਂ ਸਮਰਪਿਤ ਹੋ ਕੇ ਬੈਠੇ ਹਾਂ, ਤੁਸੀਂ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਇਹ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿਓ ਕਿ ਅਸੀਂ ਸਮਰਪਣ ਰਹੀਏ। ਇੱਕ ਪਾਸੇ ਇਹ ਸਮਰਪਣ ਭਾਵ ਹੈ, ਦੂਸਰੇ ਪਾਸੇ ਇਹ ਅਰਦਾਸ ਹੈ ਸਤਿਗੁਰੂ ਜੀ ਦੇ ਸਨਮੁੱਖ ਕਿ ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ। ਮਹਾਰਾਜ ਜੀ ਦੇ ਸਨਮੁੱਖ ਆਪਾਂ ਬੇਨਤੀ ਕਰਦੇ ਹਾਂ, ਮਹਾਰਾਜ ਮੈਂ ਤਾਣ। ਮੈਂ ਤਾਣ ਦਾ ਅਰਥ ਕੀ ਹੈ ਕਿ ਜਿਹੜੀ ਮੇਰੀ ਤਾਕਤ ਹੈ, ਜਿਹੜੀ ਮੇਰੀ ਸਮਰੱਥਾ ਹੈ, ਅਤੇ ਜੀਵਨ ਵਿੱਚ ਉਹ ਕੀ ਹੈ, ਮੈਂ ਤਾਣ, ਮੇਰਾ ਤਾਣ ਕੀ ਹੈ। ਮੈਂ ਇੱਥੋਂ ਤੱਕ ਬੇਨਤੀ ਕਰਦਾ ਕਿ ਮੈਂ ਤਾਣ ਦੀਵਾਨ, ਮੇਰਾ ਤਾਣ ਤਾਕਤ ਅਤੇ ਮੇਰਾ ਦੀਵਾਨ ਆਸਰਾ, ਤੂੰ ਹੈ ਮੇਰੇ ਸਵਾਮੀ। ਮਹਾਰਾਜ ਉਹ ਤੁਸੀਂ ਹੋ, ਤੁਸੀਂ ਮੇਰੇ ਤਾਣ ਅਤੇ ਤੁਸੀਂ ਮੇਰੇ ਇੱਥੋਂ ਤੱਕ ਦੀਵਾਨ ਆਸਰੇ ਹੋ। ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ। ਮੈਂ ਅਰਦਾਸ ਹੀ ਕੇਵਲ ਤੁਹਾਡੇ ਅੱਗੇ ਕੀਤੀ, ਮੈਂ ਹੋਰ ਕਿਸੇ ਦੇ ਸਨਮੁੱਖ ਅਰਦਾਸ ਨਹੀਂ ਕੀਤੀ, ਮੈਂ ਤੁਧ ਆਗੇ ਅਰਦਾਸ। ਮਹਾਰਾਜ ਜੀ ਕਹਿੰਦੇ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਕਹਿੰਦੇ ਨੇ ਮੈਂ ਹੋਰ ਥਾਂ ਹੀ ਕੋਈ ਨਹੀਂ ਵੇਖੀ ਕਿ ਉਹ ਥਾਂ ਦੇ ਉੱਤੇ ਜਾ ਕੇ ਮੈਂ ਬੇਨਤੀ ਕਰ ਸਕਦਾ, ਮੈਂ ਹੋਰ ਥਾਉ ਨਾਹੀਂ, ਮੇਰੇ ਕੋਲ ਹੋਰ ਕੋਈ ਥਾਂ ਨਹੀਂ ਹੈ, ਜਿਸ ਪੈ ਕਰੂੰ ਬੇਨੰਤੀ, ਜਿਹਦੇ ਅੱਗੇ ਜਾ ਕੇ ਮੈਂ ਬੇਨਤੀ ਕਰ ਸਕਾਂ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਮਹਾਰਾਜ ਮੇਰਾ ਦੁੱਖ, ਮੇਰਾ ਸੁੱਖ, ਮੇਰਾ ਸਾਰਾ ਤੁਹਾਡੇ ਪਾਸ ਮੈਂ ਤੁਹਾਨੂੰ ਸਮਰਪਿਤ ਕਰ ਦਿੱਤਾ। ਇੱਕ ਪਾਸੇ ਆਪਾਂ ਇੱਕ ਇਹ ਅਰਦਾਸ ਕਰਦੇ ਹਾਂ, ਦੂਸਰੇ ਪਾਸੇ ਆਪਾਂ ਅਰਦਾਸ ਕਰਨ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਕਹਿੰਦੇ ਹਾਂ ਕਿ ਜੀਵਨ ਵਿੱਚ ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਅਸੀਂ ਅਰਦਾਸ ਕਰਦੇ ਮਹਾਰਾਜ ਸਾਰਾ ਕੁਝ ਤੁਹਾਡਾ ਹੈ, ਇਹ ਵਡਿਆਈ ਵੀ ਤੁਹਾਡੀ ਹੈ, ਬਸ ਇੱਕ ਕਿਰਪਾ ਦੇ ਘਰ ਦੇ ਵਿੱਚ ਆਣ ਕੇ ਦਾਤ ਦੇ ਦਿਓ, ਇਹ ਬਖਸ਼ਿਸ਼ ਦੀ ਦਾਤ ਸਾਡੀ ਝੋਲੀ ਪਾ ਦਿਓ। ਮਹਾਰਾਜ ਜੀ ਕਹਿੰਦੇ ਹੋ ਕਿਹੜੀ? ਸਤਿਗੁਰੂ ਸਾਹਿਬ ਕਹਿਣ ਲੱਗੇ ਤੁਧ ਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਮਹਾਰਾਜ ਕਹਿਣ ਲੱਗੇ ਵਡਿਆਈ ਜਿੱਦਣ ਪਰਮੇਸ਼ਰ
ਇੱਥੋਂ ਤੱਕ ਬੇਅੰਤ ਬੰਦਿਆਂ ਦੇ ਵਿੱਚ ਤੁਹਾਨੂੰ ਵੱਖਰਾ ਖਿਲਾਰ ਕੇ ਸਤਿਕਾਰ ਦੇ ਦੇ, ਇਸ ਤੋਂ ਵੱਡੀ ਜ਼ਿੰਦਗੀ ਦੇ ਵਿੱਚ ਪ੍ਰਾਪਤੀ ਕੋਈ ਨਹੀਂ। ਮਹਾਰਾਜ ਜੀ ਇੱਥੋਂ ਤੱਕ ਇਹ ਸਮਰਪਿਤ ਹੋ ਕੇ ਕਹਿੰਦੇ ਵੀ ਜਿੱਦਣ ਸਿੱਖ ਆਪਣੇ ਜੀਵਨ ਵਿੱਚ ਗੁਰੂ ਨੂੰ ਸਮਰਪਿਤ ਹੋਵੇ ਅਤੇ ਉੱਦਣ ਉਹਦੀ ਅਰਦਾਸ ਜਿਹੜੀ ਹੈ ਉਹ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਅਤੇ ਜਦੋਂ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ, ਮੰਨ ਲਓ ਅਰਦਾਸਾਂ ਪੂਰੀਆਂ ਹੋ ਗਈਆਂ, ਬੰਦਗੀ ਆ ਗਈ, ਨਾਮ ਆ ਗਿਆ, ਸ਼ੌਹਰਤ ਆ ਗਈ, ਦੌਲਤ ਆ ਗਈ, ਵਡਿਆਈ ਆ ਗਈ, ਅਤੇ ਫਿਰ ਆਣ ਕੇ ਇਹ ਅਹੰਕਾਰ ਨਹੀਂ ਕਰਨਾ ਕਿ ਮਹਾਰਾਜ ਦੇ ਸਨਮੁੱਖ ਅਸੀਂ ਵੀ ਆਹ ਵੀ ਦਿੱਤਾ ਸਤਿਗੁਰੂ ਦੇ ਦਰ 'ਤੇ, ਆਹ ਵੀ ਫਿਰ ਵਡਿਆਈ ਨਹੀਂ। ਮਹਾਰਾਜ ਜੀ ਕਹਿੰਦੇ ਫਿਰਾਉਣ ਦਾ ਇੱਕੋ ਇੱਕ ਤਰੀਕਾ ਹੈ ਅਤੇ ਅਰਦਾਸ ਕਰਕੇ ਸਿੱਖ ਕਹੇ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਮਹਾਰਾਜ ਮੈਂ ਜਪ ਨਹੀਂ ਕਰ ਸਕਿਆ, ਮੈਂ ਚੌਂਕੜਾ ਮਾਰ ਕੇ ਗੁਰੂ ਗੁਰੂ ਬਿਰਤੀ ਨੂੰ ਆਪਣੇ ਜੀਵਨ ਦਾ ਆਧਾਰ ਨਹੀਂ ਬਣਾ ਸਕਿਆ। ਜਪ ਤਪ, ਤਪ ਦਾ ਅਰਥ ਹੈ ਕਿ ਮੈਂ ਚੌਂਕੜਾ ਲਾਉਣ ਵੇਲੇ ਜਪ ਕਰਨ ਸਮੇਂ ਆਪਣੇ ਮਨ ਨੂੰ ਇਕਾਗਰਤਾ ਸਹਿਤ ਟਿਕਾ ਨਹੀਂ ਸਕਿਆ ਕਿਸੇ ਪਾਸੇ, ਕਿਉਂਕਿ ਜਪ ਪਹਿਲਾਂ ਹੁੰਦਾ ਸੀ ਕਿ ਇੱਕ ਲੱਤ 'ਤੇ ਖਲੋਣਾ ਅਤੇ ਤਪ ਹੁੰਦਾ ਸੀ ਕਿ ਤਪਦੀ ਹੋਈ ਜਗ੍ਹਾ 'ਤੇ ਜਾਂ ਪੁੱਠੇ ਲਟਕ ਕੇ ਜਾਪ ਕਰਨਾ। ਪਰ ਸਿੱਖ ਵਾਸਤੇ ਕੀ ਹੈ ਤਪ? ਸਿੱਖ ਵਾਸਤੇ ਗੁਰਮੁਖੋ ਅੰਮ੍ਰਿਤ ਵੇਲੇ ਉੱਠਣਾ ਹੀ ਸਭ ਤੋਂ ਵੱਡਾ ਤਪ ਹੈ, ਚੌਂਕੜਾ ਮਾਰ ਕੇ ਬੈਠਣਾ ਹੀ ਸਭ ਤੋਂ ਵੱਡਾ ਤਪ ਹੈ, ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮਨ ਨੂੰ ਟਿਕਾ ਕੇ ਬੈਠਣਾ ਹੀ ਸਭ ਤੋਂ ਵੱਡਾ ਤਪ ਹੈ, ਅਤੇ ਦੂਸਰਾ ਹੈ ਨਿਤਨੇਮ ਦੇ ਅਭਿਆਸ ਨੂੰ ਜਪ ਰੂਪ ਦੇ ਵਿੱਚ ਧਾਰਨ ਕਰਨਾ, ਭਾਵੇਂ ਦਿਨ ਹੋਵੇ ਰਾਤ ਹੋਵੇ, ਜਦੋਂ ਨੇਮ ਦਾ ਵੇਲਾ ਹੋ ਗਿਆ ਉਹ ਨੇਮ ਦਾ ਵੇਲਾ ਸੰਭਾਲਿਆ ਜਾ ਸਕੇ, ਸਭ ਤੋਂ ਵੱਡੀ ਪ੍ਰਾਪਤੀ ਹੈ। ਪਰ ਮਹਾਰਾਜ ਜੀ ਦੇ ਸਨਮੁੱਖ ਨਿਮਰਤਾ ਸਹਿਤ ਆਣ ਕੇ ਕੀ ਕਹਿਣਾ ਹੈ? ਮਹਾਰਾਜ ਜੀ ਦੇ ਸਨਮੁੱਖ ਬੇਨਤੀ ਕਰਨੀ ਕਿ ਦਾਤਾਰ, ਆਪ ਜੀ ਦੇ ਸਨਮੁੱਖ ਜਪ ਤਪ ਸੰਜਮ ਧਰਮ ਨਾ ਕਮਾਇਆ। ਮੈਂ ਜਪ ਵੀ ਨਹੀਂ ਕੀਤਾ, ਤਪ ਵੀ ਨਹੀਂ ਕੀਤਾ, ਅਤੇ ਕਰਮ ਇੰਦਰੇ ਅਤੇ ਗਿਆਨ ਇੰਦਰਿਆਂ ਕਰਕੇ ਮੈਂ ਸੰਜਮ ਹੀ ਨਹੀਂ ਰੱਖ ਸਕਿਆ, ਨਾ ਅੱਖਾਂ 'ਤੇ ਸੰਜਮ ਰਿਹਾ, ਨਾ ਮੇਰੇ ਕੰਨਾਂ 'ਤੇ ਸੰਜਮ ਰਿਹਾ, ਨਾ ਮੇਰੀ ਜ਼ੁਬਾਨ ਨੇ ਸੰਜਮ ਰੱਖਿਆ। ਇੱਥੋਂ ਤੱਕ ਧਰਮ ਨਾ ਕਮਾਇਆ, ਧਰਮ ਦੀ ਕਮਾਈ ਨਹੀਂ ਕਰ ਸਕਿਆ। ਬਸ ਇੱਕੋ ਬੇਨਤੀ ਤੁਹਾਡੇ ਸਨਮੁੱਖ, ਕਹੁ ਨਾਨਕ ਹਮ ਨੀਚ ਕਰਮਾਂ, ਸਰਨ ਪਰੇ ਕੀ ਰਾਖੋ ਸਰਮਾ। ਮਹਾਰਾਜ ਕਰਮਾਂ ਕਰਕੇ ਨੀਚ ਹਾਂ, ਮਾੜੇ ਕ੍ਰਿਤ ਦਾ, ਮਾੜੇ ਕਰਮਾਂ ਦਾ ਧਾਰਨੀ ਹਾਂ, ਬਸ ਇੱਕ ਕਿਰਪਾ ਕਰਿਓ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਸਰਨ ਪਰੇ ਕੀ ਰਾਖੋ ਸਰਮਾ। ਮਹਾਰਾਜ ਸ਼ਰਨ ਦੇ ਵਿੱਚ ਆਏ ਦੀ ਤੁਸੀਂ ਲਾਜ ਰੱਖ, ਤੁਸੀਂ ਕਿਰਪਾ ਕਰੋ, ਪਤ ਰੱਖ ਲਓ ਕਿ ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਜਦੋਂ ਇਹ ਭਾਵਨਾ ਕਰਕੇ ਅਸੀਂ ਅਰਦਾਸ ਕਰਦੇ ਹਾਂ ਤਾਂ ਵਾਕਈ ਕਿਰਪਾ ਵਰਤਦੀ। ਮੈਂ ਉਦਾਹਰਣ ਆਪ ਜੀ ਦੇ ਸਨਮੁੱਖ ਦੇਣ ਲੱਗਾ ਕਿ ਜੀਵਨ ਵਿੱਚ ਵਿਸ਼ਵਾਸ ਕੀ ਹੈ। ਜਿੱਦਣ ਅਸੀਂ ਸ਼ਰਨ ਦੇ ਵਿੱਚ ਆ ਗਏ, ਸਤਿਗੁਰੂ ਜੀ ਦੇ ਸਨਮੁੱਖ ਕਹਿੰਦੇ ਤਾਂ ਹਾਂ ਕਿ ਮਹਾਰਾਜ ਕਿ ਜੀਵਨ ਵਿੱਚ ਇਹ ਅਵਸਥਾ ਬਣ ਗਈ ਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ, ਆਪ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ, ਬਲ ਬਲ ਜਾਊਂ ਰਮਈਆ ਕਾਰਨੇ ਕਾਰਨ ਕਵਨ ਅਬੋਲ। ਇਹ ਅਵਸਥਾ ਇੱਕ ਪਾਸੇ ਮਹਾਰਾਜ ਨੇ ਕਿਹਾ ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਹੁਣ ਇਹ ਅਰਦਾਸ ਸਤਿਗੁਰੂ ਜੀ ਦੇ ਸਨਮੁੱਖ, ਇਹ 'ਤੇ ਟਿਕਿਆ ਕਿਵੇਂ ਜਾ ਸਕਦਾ ਹੈ? ਹੁਣ ਟਿਕਣ ਦੀ ਅਵਸਥਾ ਦਾ ਖਿਆਲ ਕਰਿਓ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੀ ਵਡਿਆਈ, ਸਤਿਗੁਰੂ ਨੇ ਜਿੱਦਣ ਪਹਿਲੇ ਦਿਨ ਭਾਈ ਮਰਦਾਨਾ ਸਾਹਿਬ ਨੂੰ ਆਪਣੇ ਨਾਲ ਖੜਿਆ ਸੀ ਨਾ, ਅਤੇ ਪਹਿਲੇ ਦਿਨ ਹੀ ਸਤਿਗੁਰੂ ਸਾਹਿਬ ਜੀ ਨੇ ਇੱਕ ਬਚਨ ਲਿਆ ਸੀ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਿਆਂ, ਸਭ ਤੋਂ ਪਹਿਲਾਂ ਤਾਂ ਕੇਸ ਨਹੀਂ ਕੱਟਣੇ, ਦੂਸਰਾ ਕਿਸੇ ਦੇ ਦਰਵਾਜ਼ੇ ਦੇ ਸਾਹਮਣੇ ਖਲੋ ਕੇ ਮੰਗਣਾ ਨਹੀਂ ਹੈ, ਇਨਸਾਨ 'ਤੇ ਭਰੋਸਾ ਰੱਖ ਕੇ ਟੇਕ ਇਨਸਾਨ 'ਤੇ ਨਹੀਂ ਰੱਖਣੀ, ਅਤੇ ਦੂਸਰਾ ਨਾਲ ਹੀ ਜ਼ਿਕਰ ਕਰ ਦਿੱਤਾ ਸੀ ਕਿ ਅਕਾਲ ਪੁਰਖ ਤੋਂ ਬਗੈਰ ਕਿਸੇ ਅੱਗੇ, ਨਿਰੰਕਾਰ ਤੋਂ ਬਗੈਰ ਕਿਸੇ ਅੱਗੇ ਝੁਕਣਾ ਨਹੀਂ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਜੀਵਨ ਵਿੱਚ ਸੱਚ ਦੀ ਕ੍ਰਿਤ ਵਿੱਚ ਰਹਿ ਕੇ ਹੱਕ ਦੀ ਕਮਾਈ ਨੂੰ ਛੱਕ ਲੈਣਾ ਸਭ ਤੋਂ ਵੱਡੀ ਪ੍ਰਾਪਤੀ। ਅਤੇ ਨਾਲ
ਇੱਕ ਗੱਲ ਹੋਰ ਸਤਿਗੁਰੂ ਨੇ ਕਹੀ, ਕਹਿੰਦੇ ਭਾਈ ਮਰਦਾਨਿਆਂ, ਬਹੁਤ ਕਰ ਲਈ ਸਿਫਤ ਦੁਨੀਆਂ ਦੀ, ਪਰ ਅੱਜ ਤੋਂ ਬਾਅਦ ਨਿਰੰਕਾਰੀ ਸਿਫਤ ਤੇਰੇ ਹਿਰਦੇ ਵਿੱਚੋਂ ਨਿਕਲੇਗੀ। ਜਦੋਂ ਇਹ ਸ਼ਬਦ ਕਹੇ ਮਹਾਰਾਜ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਤਕਰੀਬਨ 52 ਸਾਲ ਰਹਿੰਦੇ, ਅਤੇ ਭਾਈ ਮਰਦਾਨਾ ਵੀ ਸਤਿਗੁਰੂ ਜੀ ਦੇ ਨਾਲ 52 ਸਾਲ ਸਮਰਪਿਤ ਹੋਏ ਰਹਿੰਦੇ। ਉਦਾਹਰਣ, ਜਿਸ ਵਕਤ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਜਦੋਂ ਕਿਤੇ ਪ੍ਰੇਮ ਬਣਨਾ ਮਹਾਰਾਜ ਜੀ ਦੀ, ਉਸ ਵੇਲੇ ਅੰਦਰ ਮਹਾਰਾਜ ਦਾ ਵਜਦ ਵਿੱਚ ਆਉਣਾ ਅਤੇ ਸਤਿਗੁਰੂ ਨੇ ਕਹਿਣਾ ਭਾਈ ਮਰਦਾਨੇ ਰਬਾਬ ਵਜਾ ਬਾਣੀ ਆਈ। ਭਾਈ ਮਰਦਾਨੇ ਦੀ ਰਬਾਬ ਵੱਜਦੀ ਸੀ ਅਤੇ ਸਤਿਗੁਰੂ ਚੌਂਕੜਾ ਮਾਰ ਕੇ ਬੈਠਦੇ ਸੀ। ਇੰਨਾ ਕੁ ਪ੍ਰੇਮ ਸੀ ਕਿ ਜਿੱਦਣ ਭਾਈ ਮਰਦਾਨਾ ਚਲਾਣਾ ਕਰ ਗਏ ਉੱਦਣ ਮਹਾਰਾਜ ਜੀ ਨੇ ਉਦਾਸੀਆਂ ਵੀ ਛੱਡ ਦਿੱਤੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਉਦਾਸੀਆਂ 'ਤੇ ਨੇ ਭਾਈ ਮਰਦਾਨਾ, ਅਤੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਹਿੰਦੇ ਬਾਬਾ ਜੀ, ਤੁਹਾਨੂੰ ਪਤਾ ਹੈ ਮੇਰੀ ਪੁੱਤਰੀ ਦਾ ਵਿਆਹ ਨੇੜੇ ਆ ਗਿਆ। ਮਹਾਰਾਜ ਜੀ ਕਹਿਣਗੇ ਮਰਦਾਨਿਆਂ ਪਤਾ ਹੈ, ਚੇਤਾ ਹੈ ਸਾਨੂੰ। ਸਤਿਗੁਰੂ ਫਿਰ ਕਿਰਪਾ ਕਰੋ, ਬੌੜੀ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਭਾਈ ਮਰਦਾਨਿਆਂ, ਅਕਾਲ ਪੁਰਖ ਵਿੱਚ ਵਰਤੇਗਾ। ਭਾਈ ਮਰਦਾਨਾ ਸਾਹਿਬ ਕਹਿੰਦੇ ਮਹਾਰਾਜ ਮੈਨੂੰ ਆਗਿਆ ਬਖਸ਼ੋ। ਸਤਿਗੁਰੂ ਨੇ ਆਗਿਆ ਕੀਤੀ ਅਤੇ ਭਾਈ ਮਰਦਾਨਾ ਸਾਹਿਬ ਆਪਣੀ ਪੁੱਤਰੀ ਦੇ ਵਿਆਹ ਕਾਰਜ ਵਾਸਤੇ ਉੱਥੋਂ ਤੁਰ ਪਏ। ਜਾਣ ਲੱਗੇ ਕਹਿੰਦੇ ਮਹਾਰਾਜ ਕਿਰਪਾ ਕਰਿਓ, ਲਾਜ ਰੱਖਿਓ ਅਤੇ ਹਾਜ਼ਰ ਜ਼ਰੂਰ ਹੋਏ। ਸਤਿਗੁਰੂ ਕਹਿੰਦੇ ਤੇਰੇ ਨਾਲ ਵਾਅਦਾ, ਅਤੇ ਇੱਕ ਗੱਲ ਦਾ ਨਿਰਣਾ ਰੱਖੀ ਭਾਈ ਮਰਦਾਨਿਆਂ, ਘਬਰਾਈ ਨਾ, ਡੋਲੀ ਨਾ ਕਦੀ ਵੀ। ਕਹਿੰਦੇ ਮਹਾਰਾਜ ਠੀਕ ਹੈ, ਜੋ ਤੁਸੀਂ ਕਿਰਪਾ ਕਰਿਓ, ਲਾਜ ਰੱਖਿਓ। ਭਾਈ ਮਰਦਾਨਾ ਸਾਹਿਬ ਗੱਲ ਸੁਣਨ ਵਾਲੀ, ਜਦੋਂ ਭਾਈ ਮਰਦਾਨਾ ਸਾਹਿਬ ਘਰ ਆ ਗਏ, ਪਰਿਵਾਰ ਦੇ ਜੀਆਂ ਨੂੰ, ਭਾਈਚਾਰਕ ਸ਼ਰੀਕੇ ਨੂੰ ਪਤਾ ਸੀ ਵੀ ਮਹਾਰਾਜ ਨਾਲ ਰਹਿੰਦੇ ਵੀ ਕਮੀ ਤਾਂ ਹੋਣੀ ਨਹੀਂ। ਭਾਈ ਮਰਦਾਨਾ ਸਾਹਿਬ ਜਦੋਂ ਘਰ ਆਏ ਅਤੇ ਘਰ ਆਉਂਦਿਆਂ ਹੀ ਜਿਹੜਾ ਝੋਲਾ ਫੜਿਆ ਸੀ ਉਹ ਫੁੱਲਣਾ ਸ਼ੁਰੂ ਕੀਤਾ। ਸ਼ਾਮ ਨੂੰ ਬੈਠਿਆਂ ਪਰਿਵਾਰ ਦੇ ਜੀਆਂ ਸ਼ਰੀਕੇ ਵੀ ਕੀ ਲੈ ਕੇ ਆਇਆ ਵੀ ਵਿਆਹ ਹੈ ਪੁੱਤਰੀ ਦਾ। ਉਹ ਕਹਿੰਦੇ ਮੈਂ ਤਾਂ ਕੁਛ ਨਹੀਂ ਲੈ ਕੇ ਆਇਆ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਉਹੀ ਵਰਤੇਗਾ। ਅਤੇ ਸ਼ਰੀਕੇ ਦੇ ਜਿਹੜੇ ਭਾਈਚਾਰਕ ਸਾਂਝ ਰੱਖਣ ਵਾਲੇ ਬਜ਼ੁਰਗ ਸਨ, ਉਹਨਾਂ ਨੇ ਇੱਕੋ ਗੱਲ ਆਖੀ, ਕਹਿੰਦੇ ਮਰਦਾਨਿਆਂ ਇੱਥੇ ਤੇ ਰੋਕੜੇ ਹੋਣਗੇ, ਪੈਸੇ ਹੋਣਗੇ ਅਤੇ ਕੰਮ ਚੱਲੇਗਾ, ਨਹੀਂ ਤਾਂ ਨਹੀਂ। ਕੋਈ ਪੈਸਾ ਨਹੀਂ ਲਿਆਉਂਦਾ ਤੂੰ ਆਉਣ ਲੱਗਿਆ? ਕਹਿੰਦੇ ਜੀ ਬਿਲਕੁਲ ਨਹੀਂ, ਕੁਛ ਵੀ ਨਹੀਂ, ਮਹਾਰਾਜ ਨੂੰ ਪਤਾ ਹੈ ਸਾਰਾ ਕੁਝ। ਉਹ ਕਹਿੰਦੇ ਨਹੀਂ, ਫਿਰ ਆਪਾਂ ਨੂੰ ਆਪਣਾ ਪ੍ਰਾਣੀ ਕ੍ਰਿਤ ਕਰਨੀ ਪਏਗੀ। ਉਹ ਪ੍ਰਾਣੀ ਕ੍ਰਿਤ ਕੀ ਹੁੰਦੀ ਸੀ ਕਿ ਹਰੇਕ ਦੇ ਘਰ ਦੇ ਸਾਹਮਣੇ ਜਾ ਕੇ ਚਾਦਰ ਫੜਦੇ ਸਨ ਚਾਰ ਜਾਣੇ, ਅਤੇ ਘਰ ਦੇ ਬਾਹਰ ਜਾ ਕੇ ਨਾਲੇ ਤੋਂ ਘਰ ਦੀ ਸਿਫਤ ਕਰਨੀ, ਅਤੇ ਨਾਲੇ ਉਹਨਾਂ ਨੂੰ ਕਹਿਣਾ ਵੀ ਸਾਡੀ ਬੱਚੀ ਦਾ ਵਿਆਹ ਕੋਈ ਤਿਲ ਫੁੱਲ ਭੇਟਾ ਪਾਓ, ਤਿਲ ਫੁੱਲ ਕੋਈ ਦੇ ਦਿਓ, ਜਿੰਨੇ ਜੋ ਆਉਣਾ, ਜੋ ਖਾਣ ਵਾਸਤੇ ਕੋਈ ਪਦਾਰਥ ਹੋਣੇ, ਪਹਿਨਣ ਵਾਸਤੇ, ਜੋ ਜਿਹਦੇ ਕੋਲ ਆਉਣਾ ਉਹਨੇ ਦੇਣਾ। ਭਾਈ ਮਰਦਾਨਾ ਸਾਹਿਬ ਨੂੰ ਕਿਹਾ ਵੀ ਆਪਾਂ ਹੁਣ ਕੱਲ੍ਹ ਤੋਂ ਮਾਇਆ ਇਕੱਠੀ ਕਰਨੀ ਹੈ ਵਿਆਹ ਵਾਸਤੇ ਰਾਸ਼ਨ। ਉਹ ਕਹਿੰਦੇ ਵੀ ਮੈਂ ਤਾਂ ਜਾਣਾ ਨਹੀਂ, ਮੈਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਿਸੇ ਦੇ ਦਰਵਾਜ਼ੇ 'ਤੇ ਖਲੋ ਕੇ ਮੰਗਣਾ ਨਹੀਂ, ਅਤੇ ਮੈਂ ਵਾਅਦਾ ਕੀਤਾ ਹੈ ਮਹਾਰਾਜ ਨਾਲ, ਮੈਂ ਨਹੀਂ ਮੰਗਣਾ। ਉਹ ਕਹਿੰਦੇ ਫਿਰ ਇੱਦਾਂ ਕਿੱਦਾਂ ਚੱਲੇਗਾ ਕੰਮ? ਕਹਿੰਦੇ ਰੁਕ ਜਾਓ ਥੋੜ੍ਹੇ ਦਿਨ, ਸਤਿਗੁਰੂ ਜੀ ਆਪ ਕਿਰਪਾ ਕਰਨਗੇ। ਉਹਨਾਂ ਨੇ ਕਿਹਾ ਵੀ ਮੈਂ ਵਰਤਾਂਗਾ ਵਿੱਚ, ਸਤਿਗੁਰੂ ਆਪ ਕਾਰਜ ਵਿੱਚ ਖਲੋਣਗੇ, ਤੁਸੀਂ ਘਬਰਾਓ ਨਾ। ਕਹਿੰਦੇ ਨੇ ਇਹ ਕੰਮ ਕਰਦਿਆਂ ਕਰਦਿਆਂ 10 ਦਿਨ ਨਿਕਲ ਗਏ ਅਤੇ 15 ਦਿਨ ਸਾਰੇ ਵਿਆਹ ਵਿੱਚ ਰਹਿ ਗਏ। ਜਦੋਂ ਕੋਈ ਵੀ ਸੁਨੇਹਾ ਪੱਤਾ ਵੀ ਨਹੀਂ, ਮਾਇਆ ਨਹੀਂ, ਧਨ ਨਹੀਂ, ਦੌਲਤ ਨਹੀਂ, ਕੁਛ ਵੀ ਨਹੀਂ, ਵਿਆਹ ਕਿੱਦਾਂ ਕਰਾਂਗੇ? ਇੰਨੇ ਚਿਰ ਨੂੰ ਇੱਕ ਘਰ ਦਾ ਸਭ ਤੋਂ ਵੱਡਾ ਬਜ਼ੁਰਗ ਭਾਈ ਮਰਦਾਨਾ ਸਾਹਿਬ ਦੀ ਬਾਂਹ ਫੜਦਾ ਹੈ, ਬਾਂਹ ਫੜ ਕੇ ਕਹਿੰਦਾ ਪੁੱਤਰ ਸਿਆਣਾ ਬਣ, ਲੋਕਾਂ ਦੇ ਘਰਾਂ ਵਿੱਚ ਸਾਡੀ ਬਣੀ ਬਹੁਤ ਹੈ, ਆਪਣਾ ਵਿਆਹ ਕਾਰਜ ਸੰਪੂਰਨ ਹੋ ਜਾਏਗਾ, ਘਬਰਾ ਨਾ, ਪਰਵਾਹ ਨਾ ਕਰ ਤੂੰ ਕਿਸੇ ਦੀ, ਚੱਲ ਆਪਾਂ ਮੰਗ ਕੇ ਆਈਏ। ਭਾਈ ਮਰਦਾਨਾ ਬਾਂਹ ਛੁਡਾ ਕੇ ਕਹਿੰਦੇ ਨਹੀਂ, ਮੈਂ ਮੰਗਣ ਵਾਸਤੇ ਨਹੀਂ ਜਾਣਾ। ਉਹ ਬਜ਼ੁਰਗ ਆਪਣੀ ਜਗ੍ਹਾ 'ਤੇ ਵਿਚਾਰੇ ਬੈਠ ਗਏ। ਵਿਆਹ ਨੂੰ ਸਿਰਫ 7 ਦਿਨ ਰਹਿ ਗਏ, ਤੁਹਾਨੂੰ ਪਤਾ ਵੀ ਪਹਿਲਾਂ ਬਰਾਤ ਦਾ ਢੁਕਾ ਹੋ ਜਾਂਦਾ ਸੀ, 2 ਦਿਨ ਬਰਾਤ ਦੇ ਢੁਕਾ ਨੂੰ ਰਹਿ ਗਏ, ਅਤੇ ਹੁਣ ਕੀਤਾ ਕੀ ਜਾਏ?
ਫਿਰ ਅਖੀਰ ਕਹਿੰਦੇ ਵੀ ਘਰ ਦੇ ਸਾਰੇ ਸ਼ਰੀਕੇ ਭਾਈਚਾਰੇ ਨੇ ਇੱਕੋ ਗੱਲ ਆਖੀ, ਕਹਿੰਦੇ ਭਾਈ ਮਰਦਾਨਿਆਂ ਜੇ ਜਾਏਗਾ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਵੀ ਆਪਣੇ ਘਰਾਂ ਨੂੰ ਚੱਲੇ, ਜੇ ਤੂੰ ਹੀ ਨਹੀਂ ਅੱਗੇ ਲੱਗੇਗਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਮੰਗੇਗਾ ਨਹੀਂ, ਅਤੇ ਤੇਰੀ ਪੁੱਤਰੀ ਦਾ ਵਿਆਹ ਸਿਰੇ ਕਿਵੇਂ ਚੜੇਗਾ, ਬਰਾਤ ਸਿਰ 'ਤੇ ਆ ਗਈ ਅਤੇ ਖਵਾਏਗਾ ਕੀ ਉਹਨਾਂ ਨੂੰ, ਨਾ ਪੁੱਤਰੀ ਵਾਸਤੇ ਕੋਈ ਕੱਪੜੇ ਦੀ ਖਰੀਦ ਕੀਤੀ, ਕੁਛ ਵੀ ਨਹੀਂ ਹੋਇਆ ਅਜੇ ਤੱਕ। ਜੋ ਪੁਰਾਤਨ ਜੋ ਘਰਾਂ ਵਿੱਚੋਂ ਲੋਕਾਂ ਨੇ ਪਹਿਲਾਂ ਕੱਪੜੇ ਭੇਜੇ ਸਨ ਉਹ ਹੀ ਪਏ, ਕੁਛ ਵੀ ਨਹੀਂ ਬਣਾਇਆ। ਭਾਈ ਮਰਦਾਨਾ ਸਾਹਿਬ ਇੱਕੋ ਗੱਲ ਗਲ ਵਿੱਚ ਪਰਨਾ ਪਾਇਆ ਸੀ, ਪੱਲਾ ਪਾ ਕੇ ਕਹਿੰਦੇ ਮੇਰੇ ਬਾਬਾ ਨਾਨਕ ਜੀ ਨੂੰ ਪਤਾ ਹੈ ਸਾਰਾ, ਇੱਕੋ ਸ਼ਬਦ ਕਿਹਾ ਅਤੇ ਧੌਣ ਨੀਵੀਂ ਕਰ ਲਈ, ਅਤੇ ਅੱਜ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਜੀ ਅੱਜ ਨਾਨਾ ਬਾਉੜੀ ਕੀਤੀ, ਮੈਨੂੰ ਤੁਹਾਡੇ 'ਤੇ ਯਕੀਨ ਹੈ ਪਰ ਇਹਨਾਂ ਨੂੰ ਭਰੋਸਾ ਨਹੀਂ, ਮਹਾਰਾਜ ਜੇ ਅੱਜ ਨਾ ਬਾਉੜੀ ਕੀਤੀ ਇਹਨਾਂ ਨੇ ਧੱਕੇ ਨਾਲ ਮੈਨੂੰ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਜਾ ਕੇ ਖਿਲਾਰ ਦੇਣਾ, ਅਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਜਾ ਕੇ ਖਲੋਵਾਂ ਜਦੋਂ ਸਮਰੱਥ ਗੁਰੂ ਨਾਨਕ ਸਾਹਿਬ ਮੇਰੇ ਨਾਲ ਨੇ। ਕਹਿੰਦੇ ਭਾਈ ਮਰਦਾਨੇ ਨੇ ਅਰਦਾਸ ਕੀਤੀ, ਪਰਿਵਾਰ ਨੇ ਸਲਾਹ ਬਣਾ ਲਈ ਵੀ ਕੋਈ ਗੱਲ ਨਹੀਂ, ਬਾਂਹ ਫੜੋ ਅਤੇ ਲੈ ਦਿਓ, ਲੋਕਾਂ ਦੇ ਘਰਾਂ ਦੇ ਦਰਵਾਜ਼ਿਆਂ ਦੇ ਸਾਹਮਣੇ ਖਿਲਾਰ ਦਿਓ, ਮੰਗ ਅਸੀਂ ਆਪੇ ਲਵਾਂਗੇ। ਬਸ ਇਹੀ ਅਰਦਾਸ ਸੀ, ਅਤੇ ਉਸ ਵਕਤ ਕਹਿੰਦੇ ਇੱਕ ਵਿਅਕਤੀ ਆਣ ਕੇ ਕਹਿੰਦਾ ਭਾਈ ਮਰਦਾਨਿਆਂ ਕੀ ਖੱਟਿਆ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ, ਉਹ ਆਪ ਵੀ ਫਕੀਰ ਅਤੇ ਤੈਨੂੰ ਵੀ ਫਕੀਰ ਬਣਾ ਗਏ, ਕੁਛ ਵੀ ਨਹੀਂ ਤੇਰੇ ਪੱਲੇ। ਇੰਨੇ ਚਿਰ ਨੂੰ ਕਹਿੰਦੇ ਆ ਵੀ ਭਾਈ ਮਰਦਾਨਾ ਨੇ ਇੱਕੋ ਅਰਦਾਸ ਕੀਤੀ, ਸੱਚੇ ਪਾਤਸ਼ਾਹ ਲਾਜ ਰੱਖਿਓ। ਉਸੇ ਵਕਤ ਕਹਿੰਦੇ ਆ ਵੀ ਇੱਕ ਗੱਡਾ ਭਰਿਆ ਹੋਇਆ ਰਾਸ਼ਨ ਦਾ ਅਤੇ ਪਦਾਰਥਾਂ ਦਾ ਭਾਈ ਭਗੀਰਥ ਲੈ ਕੇ ਭਾਈ ਮਰਦਾਨੇ ਦੇ ਘਰ ਦੇ ਬਾਹਰ ਖਲੋ ਜਾਂਦਾ। ਇੰਨੇ ਚਿਰ ਨੂੰ ਦੋ ਗੱਡੇ ਜਿਹੜੇ ਨੇ ਭਾਈ ਮਨਸੁਖ ਭਰ ਕੇ ਲਿਆਉਂਦਾ ਹੈ, ਜਦੋਂ ਤਿੰਨ ਗੱਡੇ ਜਿਹੜੇ ਸਨ ਉਹ ਆਣ ਕੇ ਭਾਈ ਮਰਦਾਨਾ ਸਾਹਿਬ ਜੀ ਦੇ ਘਰ ਦੇ ਸਾਹਮਣੇ ਖਲੋਤੇ, ਅਤੇ ਭਾਈ ਭਗੀਰਥ ਜਦੋਂ ਭਾਈ ਮਰਦਾਨੇ ਨੂੰ ਆਵਾਜ਼ ਦਿੰਦੇ ਆ ਵੀ ਭਾਈ ਜੀ, ਭਾਈ ਮਰਦਾਨਾ ਬਾਹਰ ਆ ਕੇ ਵੇਖਦਿਆ ਵੀ ਰਾਸ਼ਨ ਪਦਾਰਥ ਬੇਅੰਤ ਬੇਸ਼ਕੀਮਤੀ ਵਸਤੂਆਂ ਨਾਲ ਤਿੰਨ ਗੱਡੇ ਲੱਦੇ ਹੋਏ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਪਹੁੰਚ ਗਏ। ਭਾਈ ਮਰਦਾਨਾ ਸਾਹਿਬ ਨੇ ਜ਼ਮੀਨ 'ਤੇ ਗੋਡੇ ਰੱਖੇ ਅਤੇ ਮੱਥਾ ਟੇਕ ਕੇ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਅੱਜ ਕਿਰਪਾ ਕਰ ਦਿੱਤੀ, ਅੱਜ ਮੇਰੀ ਲਾਜ ਰੱਖ ਲਈ। ਅਤੇ ਭਾਈ ਭਗੀਰਥ ਨੂੰ ਜੋ ਸਤਿਗੁਰੂ ਨੇ ਹੁਕਮ ਕੀਤਾ ਸੀ, ਕਹਿੰਦੇ ਇੱਕ ਚੂੜਾ ਸੀ ਜਿਹੜਾ ਬੜਾ ਕੀਮਤੀ ਸੀ, ਉਸ ਵਕਤ ਭਾਈ ਮਨਸੁਖ ਨੇ ਲੱਭ ਕੇ ਲਿਆਂਦਾ ਸੀ, ਕਿਸੇ ਸ਼ਾਹੂਕਾਰ ਦੀ ਪੁੱਤਰੀ ਦਾ ਵਿਆਹ ਸੀ ਅਗਲੇ ਮਹੀਨੇ, ਉਹਨੇ ਉਹ ਚੂੜਾ ਬਣਵਾਇਆ ਸੀ ਅਤੇ ਬਹੁਤ ਬੇਸ਼ਕੀਮਤੀ ਮਹਿੰਗਾ ਸੀ, ਪਰ ਉਹ ਭਾਈ ਇੱਥੇ ਭਗੀਰਥ ਨੇ ਜਿਹੜਾ ਸੀ ਉਹ ਚੂੜਾ ਖਰੀਦ ਕੇ ਲਿਆਂਦਾ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੀ ਮਾਇਆ ਦਾ, ਸਭ ਤੋਂ ਬੇਸ਼ਕੀਮਤੀ ਚੂੜਾ ਗਹਿਣੇ ਨਾਲ ਲਿਆਂਦੇ। ਅਤੇ ਭਾਈ ਮਰਦਾਨਾ ਬੈਰਾਗ ਵਿੱਚ ਕਹਿੰਦਾ ਵੀ ਸਤਿਗੁਰੂ ਕਿੱਥੇ? ਕਹਿੰਦੇ ਮਹਾਰਾਜ ਨੇ ਕਿਹਾ ਸੀ ਅਸੀਂ ਪਹੁੰਚਾਂਗੇ ਜ਼ਰੂਰ। ਅਤੇ ਘਰ ਤੋਂ ਬਾਹਰ ਖਲੋ ਕੇ ਕਹਿੰਦਾ ਤੂੰ ਦੁਨੀਆ ਦੀਆਂ ਆਵਾਜ਼ਾਂ ਸੁਣਦਾ, ਮਹਾਰਾਜ ਕਿਰਪਾ ਕਰ ਅੱਜ ਮੇਰੀ ਆਵਾਜ਼ ਸੁਣ, ਇਸ ਘਰ ਵਿੱਚ ਪਦਾਰਥ ਉਦਣ ਤਿਆਰ ਹੋਣ ਲੱਗਣਗੇ ਜਿੱਦਣ ਤੁਹਾਡੇ ਚਰਨ ਪੈਣਗੇ, ਕਿਰਪਾ ਕਰੋ। ਅਤੇ ਜਿਹੜੇ ਸਿਆਣੇ ਪੁਰਖ ਘਰ ਵਿੱਚ ਕਹਿੰਦੇ ਸੀ ਮੰਗਣ ਤੋਂ ਬਗੈਰ ਲੋਕਾਂ ਦੇ ਘਰਾਂ 'ਤੇ ਅੱਗੇ ਹੱਥ ਅੱਡਿਆਂ ਤੋਂ ਬਗੈਰ ਗੱਲ ਨਹੀਂ ਬਣਨੀ, ਭਾਈ ਮਰਦਾਨਾ ਉਹਨਾਂ ਨੂੰ ਰੋਕ ਰੋਕ ਕੇ ਕਹਿੰਦੇ ਵੇਖੋ ਗੁਰੂ ਨਾਨਕ ਸਾਹਿਬ ਦੀ ਮਿਹਰ, ਮੈਂ ਭਰੋਸਾ ਅਤੇ ਟੇਕ ਰੱਖਿਆ ਸੀ, ਮਹਾਰਾਜ ਨੇ ਕਮੀ ਕਿਸੇ ਗੱਲ ਦੀ ਨਹੀਂ ਆਉਣ ਦਿੱਤੀ। ਅਤੇ ਬੈਰਾਗ ਵਿੱਚ ਤੁਰੇ ਫਿਰਦੇ ਕਹਿੰਦੇ ਮਹਾਰਾਜ ਕਿੱਥੇ? ਇੰਨੇ ਚਿਰ ਨੂੰ ਸ਼ਾਮ ਹੁੰਦੀ ਅਤੇ ਪਤਾ ਲੱਗਦਾ ਵੀ ਮਹਾਰਾਜ ਭਾਈ ਬਾਲੇ ਦੇ ਖੂਹ 'ਤੇ, ਜਿਹੜਾ ਬਾਰ ਬਾਰ ਤਲਵੰਡੀ ਦੇ ਖੂਹ ਸੀ ਨਾ, ਉੱਥੇ ਬੈਠੇ ਹੋਏ। ਭਾਈ ਮਰਦਾਨਾ ਦੌੜ ਕੇ ਗਏ ਚਰਨਾਂ ਵਿੱਚ ਮੱਥਾ ਟੇਕ ਕੇ ਕਹਿੰਦੇ ਸੱਚੇ ਪਾਤਸ਼ਾਹ ਅੱਜ ਲਾਜ ਰੱਖ ਲਈ, ਜੇ ਅੱਜ ਨਾ ਬੌੜੀ ਕਰਦੇ ਤਾਂ ਅੱਜ ਲੋਕਾਂ ਦੇ ਘਰਾਂ ਦਾ ਮੈਨੂੰ ਮੰਗਤਾ ਬਣਾ ਕੇ ਰੱਖ ਦੇਣਾ। ਸਤਿਗੁਰੂ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਬਾਂਹ ਫੜੇ ਦੀ ਲਾਜਾ ਹੈ। ਸਤਿਗੁਰੂ ਕਹਿਣ ਲੱਗੇ ਜਿਹਦੀ ਬਾਂਹ ਫੜ ਲਈਏ ਫਿਰ ਉਹਦੀ ਲਾਜ ਰੱਖੀ ਦੀ। ਸਤਿਗੁਰੂ ਨੇ ਕਿਰਪਾ ਕੀਤੀ, ਥਾਪੜਾ ਦੇਖ ਕੇ ਕਹਿੰਦੇ ਭਾਈ ਮਰਦਾਨਿਆਂ ਸਾਰੀ ਤਲਵੰਡੀ ਵਿੱਚ ਹੌਕਾ ਦਵਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਮਰਦਾਨੇ ਦੀ ਪੁੱਤਰੀ ਦੇ ਵਿਆਹ 'ਤੇ ਇਕੱਲਾ ਉਹਨਾਂ ਦਾ ਮੇਲ ਪ੍ਰਸ਼ਾਦਾ ਨਹੀਂ ਛਕੇਗਾ, ਪੂਰੀ ਤਲਵੰਡੀ ਦਾ ਲੰਗਰ ਚੱਲੇਗਾ। ਭਾਈ ਮਰਦਾਨਿਆਂ ਤੇਰੀ ਪੁੱਤਰੀ ਦਾ ਵਿਆਹ ਨਹੀਂ, ਸਾਡੀ ਬੱਚੀ ਦਾ ਵਿਆਹ ਹੈ ਅਤੇ ਪੂਰੀ ਤਲਵੰਡੀ ਲੰਗਰ ਛਕੇਗੀ। ਸੱਚ ਜਾਣਿਓ ਪੂਰੀ ਦੀ ਪੂਰੀ ਤਲਵੰਡੀ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ, ਜਿਹੜਾ ਵਿਆਹ ਭਾਈ ਮਰਦਾਨੇ ਦੀ ਪੁੱਤਰੀ ਦਾ ਸੰਪੂਰਨ ਹੋਇਆ, ਇਤਿਹਾਸ ਵਿੱਚ ਭਾਈ ਵੀਰ ਸਿੰਘ ਲਿਖਦੇ ਆ
ਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਵਿੱਚ ਵਰਤ ਕੇ ਸਾਰੇ ਕਾਰਜ ਕਰਦੇ ਰਹੇ। ਤਲਵੰਡੀ ਦੇ ਲੋਕ ਵੇਖ ਕੇ ਕਹਿੰਦੇ ਸੀ ਵੀ ਭਾਈ ਮਰਦਾਨਾ ਗਰੀਬ ਹੈ, ਪਰ ਜਿਹੜਾ ਵਿਆਹ ਭਾਈ ਮਰਦਾਨੇ ਦੀ ਪੁੱਤਰੀ ਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਉਹ ਕਿਸੇ ਨਹੀਂ, ਰਾਏ ਬੁਲਾਰ ਖੁਦ ਆਉਂਦਾ ਹੈ। ਰਾਏ ਬੁਲਾਰ ਤਲਵੰਡੀ ਦਾ ਮਾਲਕ ਹੈ ਪੂਰਾ, ਅਤੇ ਉਹ ਸਾਰੀ ਦੀ ਸਾਰੀ ਸੇਵਾ ਖੁਦ ਆਪ ਆਣ ਕੇ ਕਰਦਾ, ਪੰਗਤ ਵਿੱਚ ਬੈਠ ਕੇ ਆਪ ਲੰਗਰ ਛਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਗੱਲ ਸਿਰਫ ਵਿਸ਼ਵਾਸ ਦੀ ਹੈ। ਇਹ ਗੱਲ ਅਸੀਂ ਸੁਣ ਕੇ ਜਾਂ ਸੁਣਾ ਕੇ ਅਤੇ ਆਪਾਂ ਇੱਥੇ ਸੀਮਤ ਹੋ ਜਾਵਾਂਗੇ, ਪਰ ਇੱਕ ਪੁੱਤਰੀ ਦਾ ਵਿਆਹ ਰੱਖਣ ਵਾਲਾ ਪਿਤਾ ਉਹਨੂੰ ਪੁੱਛ ਕੇ ਵੇਖੋ ਵੀ ਜਿਹਨੂੰ ਵਾਕਈ ਬਾਹਰ ਕੁਛ ਨਾ ਦਿਸਦਾ ਹੋਵੇ ਵੀ ਹੈ ਹੀ ਕੱਖ ਨਹੀਂ ਘਰ ਵਿੱਚ, ਅਤੇ ਇੱਕ ਪਾਸਿਓਂ ਉਹ ਵਿਸ਼ਵਾਸ ਰੱਖ ਕੇ ਬੈਠਾ ਕਿ ਕੱਲ੍ਹ ਨੂੰ ਬਹੁਤ ਬਿਹਤਰ ਹੋਵੇਗਾ। ਸ਼ਾਇਦ ਬਾਬਾ ਫਰੀਦ ਸਾਹਿਬ ਜੀ ਨੇ ਇਹੀ ਗੱਲ ਦੇ ਉੱਪਰ ਸਮਰਪਿਤ ਹੋ ਕੇ ਕਿਹਾ ਸੀ ਕਿ ਫਰੀਦਾ ਬਾਹਰ ਪਰਾਇਆ ਬੈਸਣਾ ਸਾਈਂ ਮੁਦੈਨ ਦੇ, ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਮਹਾਰਾਜ ਜੀ ਕਹਿੰਦੇ ਫਰੀਦਾ ਬਾਹਰ ਪਰਾਇਆ ਬੈਸਣਾ, ਪਿਆ ਫਰੀਦ ਜੇ ਤੈਨੂੰ ਪਰਾਏ ਦਰਵਾਜ਼ੇ 'ਤੇ ਬੈਠਣਾ ਪੈਦਾ ਅਤੇ ਅਰਦਾਸ ਕਰ ਸਾਈਂ ਪਰਮੇਸ਼ਰ ਮੈਨੂੰ ਕਿਸੇ ਪਰਾਏ ਦੇ ਦਰਵਾਜ਼ੇ 'ਤੇ ਬੈਠਣ ਦੀ ਆਗਿਆ ਨਾ ਦਈ, ਜੇ ਤੂੰ ਇਵੇਂ ਰੱਖ ਸੀ, ਪਰ ਜੇ ਤੂੰ ਫਿਰ ਮੈਨੂੰ ਕਿਸੇ ਪਰਾਏ ਦੇ ਦਰਵਾਜ਼ੇ 'ਤੇ ਝੁਕਾਉਣਾ ਹੈ, ਬਸ ਇੱਕ ਗੱਲ ਫਿਰ ਜੀਓ ਸਰੀਰੋਂ ਲੈ, ਜੇ ਤੂੰ ਇਵੇਂ ਰੱਖ ਸੀ ਤਾਂ ਮੇਰੇ ਸਰੀਰ ਤੋਂ ਜਾਨ ਕੱਢ ਲਈ, ਪਰ ਮੈਂ ਕਿਸੇ ਦੂਸਰੇ ਦੇ ਦਰਵਾਜ਼ੇ 'ਤੇ ਝੁਕਣਾ ਨਹੀਂ, ਕਿਸੇ ਹੋਰ ਦੇ ਅੱਗੇ ਸਮਰਪਿਤ ਨਹੀਂ। ਮਹਾਰਾਜ ਜੀ ਨੇ ਕਿਹਾ ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮੇਰੀ ਬੇਨਤੀ ਇੱਕੋ ਦੇ ਅੱਗੇ ਹੈ, ਬਿਨਤ ਕਰੂੰ ਅਰਦਾਸ, ਸੁਣੋ ਜੇ ਠਾਕੁਰ ਭਾਵੈ, ਮੇਰਾ ਕੰਮ ਬੇਨਤੀ ਕਰਨਾ ਹੈ ਅਤੇ ਕਿਰਪਾ ਕਰੋ ਸਤਿਗੁਰੂ, ਜੇ ਤੁਹਾਨੂੰ ਭਾ ਜਾਏ ਤਾਂ ਮੇਰੀ ਬੇਨਤੀ ਪ੍ਰਵਾਨ ਕਰ ਲਿਓ। ਬਸ ਇਹ ਅਰਦਾਸ ਸਤਿਗੁਰੂ ਜੀ ਦੇ ਸਨਮੁੱਖ ਮਹਾਰਾਜ ਜੀ ਅੱਗੇ ਜ਼ਿਕਰ ਕਰਦਿਆਂ ਸਮਰਪਿਤ ਹੋ ਕੇ ਸਾਨੂੰ ਸਾਰੀ ਦੀ ਸਾਰੀ ਘਟਨਾ ਸਮਝਾਉਂਦੇ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਬਿੱਤ ਬਹੁਤ ਸੋਹਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਜੈਸੇ ਦਾਤਾ, ਇਹ ਅਵਸਥਾ ਹੈ ਕਿ ਜਿਸ ਦਿਨ ਅਸੀਂ ਸਤਿਗੁਰੂ ਦੇ ਸਨਮੁੱਖ ਤੁਰਦੇ ਹਾਂ, ਭਾਈ ਗੁਰਦਾਸ ਸਾਹਿਬ ਕਹਿਣਗੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਬੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਧ ਖਵਾਵਈ, ਜੈਸੇ ਰਾਜ ਦੁਆਰ ਵਿਖੇ ਆਵਤ ਹੈ ਸੇਵਾ ਨਿਮਿਤ ਲੋਕ, ਜੋਈ ਜਾਹੀ ਜੋਗ ਸੋਈ ਟਹਿਲ ਬਤਾਵਈ, ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੈ, ਜੋਈ ਜੋਈ ਜਾਚੈ ਦੇ ਦੁੱਖ ਨ ਮਿਟਾਵਈ, ਤੈਸੇ ਗੁਰ ਚਰਨ ਸਰਨ ਚਲ ਆਵਤ ਹੈ ਅਨੇਕ ਸਿੱਖ, ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵਈ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਇੱਕ ਰੋਗੀ ਬੰਦਾ ਵੈਦ ਦੇ ਕੋਲ ਜਾਂਦਾ ਹੈ, ਉਹ ਆਪਣਾ ਰੋਗ ਦੱਸਦਾ ਹੈ ਵੀ ਮੈਨੂੰ ਆਹ ਰੋਗ ਲੱਗਾ, ਜਾਂ ਵੈਦ ਉਹਦੇ ਰੋਗ ਦੀ ਪਛਾਣ ਕਰਦਾ, ਵੈਦ ਕੋਲ ਸਮਰਪਿਤ ਹੋ ਕੇ ਕਹਿੰਦਾ ਵੀ ਮੈਨੂੰ ਆਹ ਤਕਲੀਫ ਹੈ, ਅਤੇ ਵੈਦ ਉਹਦੀ ਨਬਜ਼ ਫੜ ਕੇ ਉਹਦਾ ਰੋਗ ਪਛਾਣ ਕੇ ਉਹਨੂੰ ਦਵਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਦਾ, ਉਹਨੂੰ ਦਵਾਈ ਦਿੰਦਾ, ਅਤੇ ਜਦੋਂ ਦਵਾਈ ਦਿੰਦਾ ਨਾ ਵੈਦ, ਅਤੇ ਉਸੇ ਵਕਤ 'ਤੇ ਭਰੋਸਾ ਹੁੰਦਾ ਹੈ ਜਿਹੜਾ ਦਵਾਈ ਲੈਣ ਵਾਸਤੇ ਗਿਆ, ਉਹਦੇ ਅੰਦਰ ਪੂਰਾ ਵਿਸ਼ਵਾਸ ਬਣਦਾ ਹੈ ਵੀ ਉਹ ਦਵਾਈ ਲੈਣ ਗਿਆ ਬੰਦਾ ਇਹ ਖਿਆਲ ਕਰਦਾ ਵੀ ਇਸ ਵੈਦ ਦੀ ਦਵਾਈ ਨਾਲ ਮੈਨੂੰ ਆਰਾਮ ਆ ਜਾਏ। ਜਿਸ ਤਰ੍ਹਾਂ ਦੀ ਉਹ ਦਵਾਈ ਲੈ ਕੇ ਆਇਆ, ਜਿਸ ਤਰ੍ਹਾਂ ਦਾ ਰੋਗ ਸੀ ਵੈਦ ਨੇ ਉੱਦਾਂ ਦੀ ਦਵਾਈ ਦੇ ਦਿੱਤੀ। ਅੱਗੇ ਉਦਾਹਰਣ ਦਿੱਤੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਇਸੇ ਪ੍ਰਕਾਰ ਇੱਕ ਵਿਅਕਤੀ ਜਿਹਦੇ ਕੋਲ ਯੋਗਤਾ ਹੋਵੇ, ਜਿੱਥੇ ਅੱਜ ਦੇ ਸਮੇਂ ਵਿੱਚ ਆਪਾਂ ਕਹਿੰਦੇ ਸਕਿੱਲ ਵਰਕ, ਵੀ ਕਿਸੇ ਕੋਲ ਸਕਿੱਲ ਹੋਵੇ ਵੀ ਕੋਈ ਗੁਣ ਹੋਵੇ ਹੱਥ ਦਾ, ਅਤੇ ਆਪਾਂ ਕਿਸੇ ਨਾ ਕਿਸੇ ਕੰਪਨੀ ਵਿੱਚ ਆਪਾਂ ਆਪਣਾ ਰਿਜ਼ਿਊਮ ਦਿੰਦੇ ਹਾਂ, ਰਿਜ਼ਿਊਮ ਦੇ ਕੇ ਕਹਿੰਦੇ ਵੀ ਸਾਡੇ ਕੋਲ ਆਹ ਕੁਆਲਿਟੀ ਹੈ, ਸਾਨੂੰ ਆਹ ਜੋਬ ਚਾਹੀਦੀ। ਕਹਿੰਦੇ ਇਸੇ ਤਰ੍ਹਾਂ ਜਦੋਂ ਰਾਜੇ ਦੇ ਦਰਬਾਰ ਵਿੱਚ ਕੋਈ ਬੰਦਾ ਜਾਂਦਾ ਸੀ, ਆਪਣੇ ਸਾਰੇ ਦੇ ਸਾਰੀ ਯੋਗਤਾ ਰੱਖਦਾ ਸੀ ਅਤੇ ਰਾਜਾ ਉਹਦੀ ਯੋਗਤਾ ਦੇ ਆਧਾਰ 'ਤੇ ਉਹਨੂੰ ਨੌਕਰੀ ਦਿੰਦਾ ਸੀ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਜੈਸੇ ਰਾਜ ਦੁਆਰ ਵਿਖੇ ਆਵਤ ਹੈ ਸੇਵਾ ਨਿਮਿਤ ਲੋਕ, ਜੋਈ ਜਾਹੀ ਯੋਗ ਸੋਈ ਟਹਿਲ ਬਤਾਵੇ, ਜਿੱਦਾਂ ਜਿੱਦਾਂ ਦੀ ਜਿਹਦੇ ਵਿੱਚ ਰਾਜਾ ਯੋਗਤਾ ਵੇਖਦਾ ਉਹਨੂੰ ਉਸੇ ਤਰ੍ਹਾਂ ਦੀ ਸੇਵਾ ਦੇ ਦਿੰਦਾ। ਅਗਲੀ ਅਵਸਥਾ ਹੈ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ, ਕਹਿੰਦੇ ਨੇ ਜਿਵੇਂ ਕੋਈ ਪਿੰਡ ਵਿੱਚ ਬੰਦਾ ਲੋੜਵੰਦਾਂ ਦੀ ਮਦਦ ਕਰਨ ਵਾਲਾ ਹੋਵੇ, ਉਹਦੇ ਕੋਲ ਅਰਥੀ ਜਾ ਕੇ ਲੋੜਵੰਦ ਕਹਿੰਦਾ ਭਾਈ ਸਾਹਿਬ ਮੇਰੀ ਮਦਦ ਕਰ ਦਿਓ,
ਜਿੱਦਾਂ ਦੀ ਮਦਦ ਚਾਹੁੰਦਾ ਉਹ ਵਿਅਕਤੀ ਉਸੇ ਤਰ੍ਹਾਂ ਦੀ ਮਦਦ ਕਰ ਦਿੰਦਾ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਆ, ਇਨਸਾਨ ਵੈਦ ਕੋਲ ਜਾਂਦਾ ਹੈ ਅਤੇ ਪੂਰਾ ਵਿਸ਼ਵਾਸ ਹੈ ਤੈਨੂੰ ਦਵਾਈ ਮਿਲੇਗੀ, ਰਾਜੇ ਕੋਲ ਜਾਂਦਾ ਅਤੇ ਗੁਣ ਦੀ ਕਦਰ ਮਿਲੇਗੀ ਇਹ ਵੀ ਪਤਾ ਹੈ, ਅਤੇ ਜਦੋਂ ਵੀ ਕਿਸੇ ਦਰ ਦੇ ਉੱਪਰ ਤੂੰ ਭਰੋਸਾ ਰੱਖ ਕੇ ਕਿਸੇ ਲੋੜ ਦੀ ਪੂਰਤੀ ਕਰਨ ਵਾਲੇ ਦਾਤੇ ਬੰਦੇ ਕੋਲ ਜਾਂਦਾ ਅਤੇ ਉਹ ਵੀ ਤੇਰੇ ਉੱਪਰ ਮਨ ਦੇ ਵਿੱਚ ਤੈਨੂੰ ਭਰੋਸਾ ਹੈ ਵੀ ਤੇਰੀ ਉਹ ਪੂਰੇ ਦੇ ਯਕੀਨ ਰੂਪ ਦੇ ਵਿੱਚ ਤੇਰੀ ਜਿਹੜੀ ਹੈ ਉਹ ਇੱਜ਼ਤ ਰੱਖੇਗਾ, ਪੱਤ ਰੱਖੇਗਾ, ਤੇਰੀ ਇੱਛਾ ਪੂਰੀ ਕਰੇਗਾ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਤੈਸੇ ਗੁਰਚਰਨ ਸਰਨ ਚੱਲ ਆਵਤ ਹੈ ਅਨੇਕ ਸਿੱਖ। ਭਾਈ ਗੁਰਦਾਸ ਸਾਹਿਬ ਕਹਿਣਗੇ, ਇਸੇ ਪ੍ਰਕਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਦੇ ਵਿੱਚ ਅਨੇਕਾਂ ਸਿੱਖ ਚੱਲ ਕੇ ਆਉਂਦੇ। ਤੈਸੇ ਗੁਰਚਰਨ ਸਰਨ ਚੱਲ ਆਵਤ ਹੈ ਅਨੇਕ ਸਿੱਖ, ਬਸ ਕਿਰਪਾ ਇਹ ਹੁੰਦੀ ਹੈ ਜੈਸੋ ਜੈਸੋ ਭਾਉ ਤੈਸੀ ਕਾਮਨਾ ਪੁਜਾਵੇ। ਜਿਸ ਤਰ੍ਹਾਂ ਦੀ ਭਾਵਨਾ ਰੱਖੋਗੇ ਬਸ ਉਸੇ ਉਸੇ ਤਰ੍ਹਾਂ ਦੀ ਕਾਮਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਪ੍ਰਾਪਤ ਹੋਵੇ। ਮਹਾਰਾਜ ਜੀ ਨੇ ਕਿਹਾ ਕਿ ਜੀਵਨ ਦੇ ਵਿੱਚ ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ। ਸਤਿਗੁਰੂ ਕਹਿੰਦੇ ਜਿਸ ਤਰ੍ਹਾਂ ਦੀ ਭਾਵਨਾ ਰੱਖੋਗੇ ਸਤਿਗੁਰੂ ਦੇ ਦਰ 'ਤੇ ਉਸੇ ਤਰ੍ਹਾਂ ਦੀ ਬਖਸ਼ਿਸ਼ ਦੀ ਦਾਤ ਸਾਡੀ ਝੋਲੀ ਵਿੱਚ ਪੈ ਜਾਏਗੀ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਗੱਲ ਸਿਰਫ ਇੰਨੀ ਹੈ ਕਿ ਸਤਿਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਬੜਾ ਲਾਜ਼ਮੀ, ਸਮਰਪਿਤ ਹੋਈਏ। ਅਤੇ ਜਿੱਦਣ ਸਮਰਪਿਤ ਹੋ ਗਏ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਇਹ ਅਰਦਾਸ ਅਸੀਂ ਭਾਵਨਾ ਸਹਿਤ ਕਰਨ ਵਾਸਤੇ ਯੋਗ ਹੋਵਾਂਗੇ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗ ਮਾਣ। ਮਹਾਰਾਜ ਜੇ ਸਾਡੀ ਗਣਤ ਦੀ ਗੱਲ ਕਰੋਗੇ ਤਾਂ ਸਾਡੇ ਕਿਰਤ ਕਰਮਾਂ ਦੀ ਗਿਣਤੀ ਦੇ ਵਿੱਚ ਅਸੀਂ ਪੂਰੇ ਨਹੀਂ ਉਤਰ ਸਕਦੇ। ਮਹਾਰਾਜ ਜੇ ਸਾਡੀ ਅੰਦਰ ਦੀ ਗੱਲ ਵੇਖੋਗੇ ਤਾਂ ਅਸੀਂ ਤੁਹਾਡੇ ਜੀਵਨ ਵਿੱਚ ਪੂਰੇ ਨਹੀਂ ਉਤਰਨਾ ਹੈ ਕਿਉਂਕਿ ਗੁਨਾਹਗਾਰ ਹਾਂ। ਤੁਸੀਂ ਕਿਰਪਾ ਕਰੋ ਆਪਣਾ ਬਿਰਧ ਪਛਾਣ, ਇਹਦਾ ਕਿਸੇ ਵੇਲੇ ਆਪਾਂ ਉਚਾਰਨ ਬਿਰਧ ਕਰ ਦਿੰਦੇ ਹਾਂ, ਘਰੋੜ ਕੇ ਉਚਾਰਨ ਜਾਂ ਭਾਰਾ ਕਰਕੇ ਕਰ ਦਿੰਦੇ ਹਾਂ। ਬਿਰਧ ਦਾ ਅਰਥ ਹੁੰਦਾ ਬਜ਼ੁਰਗ, ਅਤੇ ਜਦੋਂ ਆਪਾਂ ਪੋਲਾ ਜਿਹਾ ਉਚਾਰਨ ਕਰਾਂਗੇ ਆਪਣਾ ਬਿਰਧ ਪਛਾਣ, ਅਤੇ ਉੱਥੇ ਬਿਰਧ ਦਾ ਅਰਥ ਹੈ ਲਾਜ, ਮੁੱਢ ਕਦੀਮਾਂ ਵਾਲਾ ਸੁਭਾਅ। ਜਿੱਦਾਂ ਆਪਾਂ ਕਹਿੰਦੇ ਕੋਈ ਬੰਦਾ ਮਦਦ ਕਰਨ ਵਾਲਾ ਹੋਵੇ ਆਪਾਂ ਕਹਿੰਦੇ ਜੀ ਇਹ ਤਾਂ ਇਹਦਾ ਸੁਭਾਅ ਹੈ, ਇਹ ਸੁਭਾਅ ਇਹਨੂੰ ਬਿਰਧ ਕਿਹਾ ਜਾਂਦਾ ਹੈ। ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹੱਥ ਦੇ ਰਾਖਿਆ ਕਰੇ ਆਪਣੇ ਸਦਾ ਸਦਾ ਰੰਗ ਮਾਣ, ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ। ਜਿੱਦਣ ਤੋਂ ਪਰਮੇਸ਼ਰ ਨੇ ਬੰਨ ਲਾ ਦਿੱਤਾ ਦੁੱਖਾਂ ਅਤੇ ਕਲੇਸ਼ਾਂ ਦੇ ਵਿੱਚ, ਮਹਾਰਾਜ ਕਹਿਣ ਲੱਗੇ ਉਦਣ ਤੋਂ ਸੋਈ ਸਰਬ ਕਲਿਆਣ, ਸਾਰਾ ਕੁਝ ਭਲਿਆ ਹੋ ਗਿਆ। ਫਿਰ ਕਹਿੰਦੇ ਜੀਓ ਪਾਏ, ਅੰਦਰ ਜੀਵ ਪੈਦਾ ਕੀਤਾ ਜਿਹਨੇ, ਜੀਓ ਪਾਏ ਪਿੰਡ ਜਿਹਨੇ ਸਾਜਿਆ, ਕਹਿੰਦੇ ਨੇ ਆਹ ਸਰੀਰ ਆ ਪਿੰਡ ਜਿਹਨੇ ਸਾਜਣਾ ਕੀਤੀ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪਹਿਜ ਰਾਖੀ ਨਾਨਕ ਸਦ ਕੁਰਬਾਨ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਘਰ ਦੇ ਵਿੱਚ ਆਉਣ, ਸਾਡੀ ਲਾਜ ਰੱਖਣ। ਗੁਰਮੁਖ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ, ਬੀਬੀ ਕੁਲਜੀਤ ਕੌਰ ਜੀ, ਆਪਣੇ ਬੇਟੇ ਬਣਜੋਤ ਸਿੰਘ ਬਣਰੋਜ ਸਿੰਘ ਦੇ ਵਿਆਹ ਕਾਰਜਾਂ ਦੀ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਸਤਿਗੁਰੂ ਕਿਰਪਾ ਕਰੇ ਸਰਦਾਰ ਬਣਰੋਜ ਸਿੰਘ ਦੇ ਵਿਆਹ ਕਾਰਜਾਂ ਦੇ ਵਿੱਚ ਸਤਿਗੁਰੂ ਜੀ ਆਪ ਵਰਤਣ, ਆਪ ਕਿਰਪਾ ਦੇ ਘਰ ਦੇ ਵਿੱਚ ਆਉਣ ਪਾਤਸ਼ਾਹ ਜੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਸੇਵਕ ਭਾਈ ਕੁਲਵਿੰਦਰ ਸਿੰਘ ਜੀ ਤਥਾ ਸਮੂਹ ਪਰਿਵਾਰ ਸਤਿਗੁਰੂ ਸਾਹਿਬ ਅਤੇ ਭਾਈ ਸੁਖਦੇਵ ਸਿੰਘ ਜੀ ਤਥਾ ਸਮੂਹ ਪਰਿਵਾਰ ਸਤਿਗੁਰੂ ਸਾਹਿਬ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੇ ਸਨਮੁੱਖ ਵਿਚਾਰ ਕਰਦਿਆਂ ਤੋਂ, ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਗੁਰਬਾਣੀ ਅਰਥ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਭੁੱਲਾਂ ਬਖਸ਼ਣ ਯੋਗ ਹੈ ਬਖਸ਼ ਲੈਣਾ ਦੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।

0: ਇਤਨਿਕ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਦੀ ਕਿਰਪਾ ਕਰਨ, ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨ, ਸ਼ੁੱਧ ਗੁਰਬਾਣੀ ਪੜ੍ਹਨ ਦੀ ਸੇਵਾ ਕਰਨ ਦੀ, ਕੀਰਤਨ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨ, ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਸਰਦਾਰ ਸੁਖਦੇਵ ਸਿੰਘ ਜੀ, ਬੀਬੀ ਕੁਲਜੀਤ ਕੌਰ ਤਿੰਨਾਂ ਵੱਲੋਂ ਆਪਣੇ ਬੱਚੇ ਬਨਰੋਜ ਸਿੰਘ ਦੇ ਵਿਆਹ ਦੀ ਖੁਸ਼ੀ ਵਿੱਚ, ਵਿਆਹ ਕਾਰਜਾਂ ਦੀ ਖੁਸ਼ੀ ਵਿੱਚ, ਸਾਰੇ ਕਾਰਜਾਂ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਓਟ ਦਾ ਆਸਰਾ ਲਿਆ ਸਾਰੇ ਪਰਿਵਾਰ ਨੇ, ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਪਰਿਵਾਰ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਹੁਣ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਗਿਆਨੀ ਗੁਰਜੀਤ ਸਿੰਘ ਜੀ ਪੱਠਲ, ਉਹਨਾਂ ਦਾ ਕਵਿਸ਼ਰੀ ਜਥਾ ਆਪ ਸੰਗਤਾਂ ਨੂੰ ਕਵਿਸ਼ਰੀ ਰਾਹੀਂ ਨਿਹਾਲ ਕਰਨਗੇ ਜੀ। ਆਪ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸਨ। ਹੁਣ ਆਪ ਜੀ ਦੇ ਸਨਮੁੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਸਿੱਧ ਜਥਾ, ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਕਵੀਸ਼ਰੀ ਵਜੋਂ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਪੱਠਲ, ਤਿਨ੍ਹਾਂ ਦਾ ਕਵੀਸ਼ਰੀ ਜਥਾ ਜੋ ਪਿਛਲੇ ਬੁੱਧਵਾਰ ਤੋਂ ਇਹਨਾਂ ਅਸਥਾਨਾਂ ਦੇ ਉੱਪਰ ਸੇਵਾਵਾਂ ਨਿਭਾ ਰਹੇ ਨੇ, ਅੱਜ ਇਹਨਾਂ ਦਾ ਦਿਨ ਦਾ ਜਿਹੜਾ ਆਖਰੀ ਦੀਵਾਨ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਓ ਬੜੇ ਪਿਆਰ ਸਹਿਤ ਇਹਨਾਂ ਨੂੰ ਸਰਵਣ ਕਰੀਏ ਅਤੇ ਆਪ ਸਮੂਹ ਸੰਗਤਾਂ ਨੇ ਪ੍ਰੇਮ ਅਤੇ ਸਤਿਕਾਰ ਦੇਣ ਦੀ ਕਿਰਪਾਲਤਾ ਕਰਨੀ ਜੀ। ਆਓ ਭਾਈ ਸਾਹਿਬ ਜੀ ਦੇ ਜਥੇ ਨੂੰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨਵਾਦ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇੱਥੇ ਜੋ ਆਇਆ ਉਸਨੇ ਤੁਰ ਜਾਣਾ, ਚਾਲੇ ਸ਼ੁਰੂ ਤੋਂ ਹੀ ਇਸ ਜੱਗ ਦੇ ਨੇ,

ਗੁਰੂ ਨਾਨਕ ਦੇ ਨੈਣਾਂ ਦੇ ਨੂਰ ਸਿੱਖਾਂ ਸਦਾ ਲਈ ਐ ਦੁਨੀਆ ਆਬਾਦ ਤੇਰੀ ਨਾ ਤੂੰ ਡੋਲ ਤੂਫਾਨਾਂ ਨੂੰ ਵੇਖ ਕੇ ਤੇ ਕਦੇ ਹੋਣੀ ਨਹੀਂ ਸ਼ਾਨ ਬਰਬਾਦ ਤੇਰੀ ਲੱਖਾਂ ਪਿੰਜਰੀਆਂ ਵਿੱਚ

ਦਸ਼ਮੇਸ਼ ਦੀ ਅੱਖ ਦਾਏਂ ਸੂਰਜ ਝੱਲ ਨਹੀਂ ਸਕਦਾ ਤਾਬ ਤੇਰੀ। ਜੋਰਾਵਰ ਸਿੰਘ ਫਤਿਹ ਦੇ।

0: ਸਭਨਾ ਦੇ ਵੱਖੋ ਵੱਖਰੇ ਲਿਖਦੇ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵੱਧ ਚੰਦਾ ਦੋ ਮੈਂ ਤਾਂ ਹੈਰਾਨ ਮਾਲਕਾ ਤੇਰਿਆਂ ਰੰਗਾਂ ਤੋਂ ਆਉਂਦਾ ਕੋਈ ਅੰਤ ਨਾ ਤੇਰਾ
1: ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵੱਧ ਫੁੱਲਾਂ ਤੋਂ ਦੁੱਧ ਚਿੱਟੇ

0: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਸਤਿਗੁਰ ਨੇ ਸੰਸਾਰ ਦਾ ਭਰਮਣ ਕੀਤਾ ਅਤੇ ਜੋ ਰੱਬ ਦੇ ਘਰ ਦੀ ਆਵਾਜ਼ ਸੀ ਰੱਬ ਦਾ ਮੈਸੇਜ ਸੀ ਉਹਨੂੰ ਸਤਿਗੁਰ ਨੇ ਬਾਣੀ ਦੇ ਰੂਪ ਵਿੱਚ ਰਚਿਆ। ਜੋ ਕੁਝ ਨਿਰੰਕਾਰ ਨੇ ਮੇਰੇ ਸਤਿਗੁਰ ਨੂੰ ਦੱਸਿਆ ਉਹ ਬਾਣੀ ਦੇ ਰੂਪ ਵਿੱਚ ਲਿਖ ਦਿੱਤਾ। ਉਹ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਕੋਲ ਵੱਡਾ ਖਜ਼ਾਨਾ। ਸਿੱਖਾ ਮਾਣ ਕਰੀ ਦੁਨੀਆਂ ਦੇ ਅੰਦਰ ਬੜੇ ਰਹਿਬਰ ਨੇ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਵੱਖ ਵੱਖ ਗ੍ਰੰਥ ਹੋਂਦ ਵਿੱਚ ਆਉਂਦੇ ਨੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਤਨ ਕਰਕੇ ਰਹਿੰਦੇ ਆ, ਸਰੀਰ ਕਰਕੇ ਰਹਿੰਦੇ ਆ। ਉਹ ਆਪਣੀ ਕਲਮ ਨਾਲ ਸਤਿਗੁਰ ਦੀ ਬਾਣੀ ਨੂੰ ਲਿਖ ਚੁੱਕੇ ਸਨ। ਉੱਨੀਆਂ ਰਾਗਾਂ ਵਿੱਚ ਜਿਹੜਾ ਖਜ਼ਾਨਾ ਉਹਨਾਂ ਲਿਖਿਆ ਉਹ ਫਿਰ ਜਦੋਂ ਅਖੀਰ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਬਣਾਇਆ ਫਿਰ ਉਹ ਪੋਥੀ ਉਹਨਾਂ ਦੇ ਹੱਥ ਉੱਤੇ ਰੱਖੀ। ਇਹ ਜਿਹੜਾ ਪੈਂਡਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਪ੍ਰਾਰੰਭ ਹੋਇਆ ਗੁਰੂ ਪਿਆਰਿਓ ਜਾ ਕੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਸੰਪੰਨ ਸੰਪੂਰਨ ਹੁੰਦਾ ਹੈ। 239 ਸਾਲ ਲੱਗੇ ਇਸ ਮਨੁੱਖਤਾ ਦੀ ਘਾਟ ਕਰਨ ਵਾਸਤੇ, ਸਿੱਖ ਕੌਮ ਨੂੰ ਪੈਦਾ ਕਰਨ ਵਾਸਤੇ, ਜੀਵਨ ਸਿਖਾਉਣ ਵਾਸਤੇ, ਸਾਨੂੰ ਇਹ ਖਜ਼ਾਨਾ ਦੇਣ ਵਾਸਤੇ ਗੁਰੂ ਦੀ ਬਾਣੀ ਦਾ, ਕਿਉਂਕਿ ਸਭ ਤੋਂ ਪਹਿਲਾਂ ਆਪਾਂ ਸਰਵਣ ਕਰ ਰਹੇ ਸੀ ਰੱਬੀ ਬਾਣੀ ਦੇ ਬੋਲ ਕੀਰਤਨ ਦੇ ਰਾਹੀਂ। ਦੋ ਪਹਿਲੂ ਨੇ ਕੌਮ ਦੇ ਕੋਲ, ਇੱਕ ਹੈ ਸਤਿਗੁਰ ਦਾ ਬਖਸ਼ਿਆ ਹੋਇਆ ਗੁਰਬਾਣੀ ਦਾ ਖਜ਼ਾਨਾ ਅਤੇ ਦੂਸਰਾ ਸਾਡੇ ਕੋਲ ਸਿਧਾਂਤ ਹੈ, ਦੂਸਰਾ ਪਹਿਲੂ ਹੈ ਉਹ ਹੈ ਇਤਿਹਾਸ, ਗੁਰ ਇਤਿਹਾਸ, ਸਿੱਖ ਇਤਿਹਾਸ। ਆਓ ਸਤਿਗੁਰੂ ਕਿਰਪਾ ਕਰਨ ਮੈਂ ਆਪ ਜੀ ਦੇ ਸਨਮੁੱਖ ਜੋ ਪਿਛਲੇ ਦਿਨਾਂ ਅੰਦਰ ਬਹੁਤ ਸਾਰੇ ਯੋਧੇ ਜਰਨੈਲਾਂ ਦੇ ਗੁਰੂ ਸਾਹਿਬਾਨਾਂ ਦੇ ਜਿਹੜੇ ਮਾਰਗ ਨੇ ਪੂਰਨੇ ਪਾਏ ਹੋਏ ਉਹਨਾਂ ਨੂੰ ਆਪ ਜੀ ਦੇ ਸਨਮੁੱਖ ਇਤਿਹਾਸ ਦੇ ਪੰਨਿਆਂ ਦੇ ਰੂਪ ਵਿੱਚ ਰੱਖੇ ਹੈ। ਕੱਲ੍ਹ ਆਪ ਜੀ ਨਾਲ ਬੇਨਤੀ ਕੀਤੀ ਸੀ ਕਿ ਅੱਜ ਦਾ ਇਤਿਹਾਸ ਆਪਾਂ ਨੇ ਇੱਕ ਯੋਧੇ ਦੇ ਜੀਵਨ ਉੱਤੇ ਝਾਤ ਪਾਉਣੀ ਹੈ। ਇਤਿਹਾਸਕ ਨਗੀਨਿਆਂ ਵਿੱਚੋਂ ਬੜਾ ਮਹਿੰਗਾ ਨਗੀਨਾ ਹੈ, ਬੜੀ ਵੱਡੀ ਉਹਦੀ ਕੁਰਬਾਨੀ ਹੈ, ਉਹਦੇ ਕਰਕੇ ਕੌਮ ਮਾਣ ਵੀ ਕਰਦੀ ਹੈ, ਉਹਦੇ ਕਰਕੇ ਅੱਜ ਸੰਸਾਰ ਦੇ ਅੰਦਰ ਸਾਡੀ ਛਾਪ ਵੀ ਬਣੀ ਹੈ। ਉਸ ਜਰਨੈਲ ਦਾ ਨਾਮ ਹੈ ਸਰਦਾਰ ਹਰੀ ਸਿੰਘ ਨਲੂਆ। ਗੁਰੂ ਪਿਆਰੀ ਸਤ ਸੰਗਤ, ਕਦੇ ਫਰਾਂਸੀਸੀ ਅਖਬਾਰਾਂ ਦੇ ਅੰਦਰ ਉਸ ਯੋਧੇ ਦੀਆਂ ਚਰਚਾਵਾਂ ਛਿੜਦੀਆਂ, ਕਦੇ ਦੁਨੀਆਂ ਦੇ ਪੱਧਰ ਉੱਤੇ ਦੁਨੀਆਂ ਸੰਸਾਰ ਦੇ ਲੋਕ ਕਹਿੰਦੇ ਦੁਨੀਆਂ ਦਾ ਵੱਡਾ ਜਰਨੈਲ ਕੌਣ ਹੈ, ਅਤੇ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਂਦਾ ਉਹ ਜਰਨੈਲ ਸਰਦਾਰ ਹਰੀ ਸਿੰਘ ਨਲੂਆ। ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹੋ, ਇੱਥੇ ਇੱਕ ਅਖਬਾਰ ਛਪਦਾ ਬਿਲੀਅਨੇਅਰ, ਉਹਨਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਇੱਕ ਰਿਸਰਚ ਕੀਤੀ, ਕੰਪੀਟੀਸ਼ਨ ਕੀਤਾ, ਉਹਨਾਂ 10 ਜਰਨੈਲਾਂ ਦੀ ਸੂਚੀ ਤਿਆਰ ਕੀਤੀ। ਉਹਦੇ ਵਿੱਚ ਏਸ਼ੀਆ ਦੇ, ਯੂਰਪ ਦੇ ਵੱਡੇ ਵੱਡੇ ਜਰਨੈਲ ਸਨ, ਉਹਨਾਂ ਦੇ ਜੀਵਨ ਨੂੰ ਅੱਗੇ ਰੱਖਿਆ। ਅਤੇ ਸਿੱਖੋ ਮਾਣ ਕਰਿਓ, ਉਹਦੇ ਵਿੱਚੋਂ ਪਹਿਲੇ ਨੰਬਰ 'ਤੇ ਆਏ ਸਨ ਸਰਦਾਰ ਹਰੀ ਸਿੰਘ ਨਲੂਆ, ਕਿਉਂਕਿ ਉਹਨਾਂ ਨੇ ਇੱਕ ਪਹਿਲੂ ਵੇਖਿਆ ਵੀ ਜਿਸ ਜਰਨੈਲ ਦੇ ਕੋਲ ਜ਼ਿਆਦੀਆਂ ਸਹੂਲਤਾਂ ਵੀ ਨਾ ਹੋਣ, ਮਾਰੂ ਹਥਿਆਰ ਵੀ ਜ਼ਿਆਦਾ ਨਾ ਹੋਣ, ਉਸ ਕੌਮ ਨੂੰ ਦੱਬ ਦੇ, ਉੱਥੇ ਜਾ ਕੇ ਸਿੱਖ ਰਾਜ ਦੇ ਝੰਡੇ ਚੁਲਾ ਦੇ ਕਾਬਲ ਕੰਧਾਰ ਪਠਾਨ ਕੌਮ ਨੂੰ, ਜਿਨ੍ਹਾਂ ਨੇ ਕਈ ਵਾਰਾਂ ਹਿੰਦੁਸਤਾਨ ਨੂੰ ਲੁੱਟਿਆ। ਜੇ ਉਹਨਾਂ ਨੂੰ ਨੱਥ ਪਾਈ ਸੀ ਤਾਂ ਸਰਦਾਰ ਹਰੀ ਸਿੰਘ ਨਲੂਏ ਨੇ। ਆਓ, ਸਮਾਂ ਕੁਝ ਇੱਦਾਂ ਨਹੀਂ, ਪਰ ਕੋਸ਼ਿਸ਼ ਕਰਾਂਗਾ ਉਸ ਯੋਧੇ ਦਾ ਹਰ ਪਹਿਲੂ ਦਾ, ਜਿਹੜਾ ਅਹਿਮ ਪਹਿਲੂ ਹੈ ਜੀਵਨ ਦਾ, ਉਹ ਤੁਹਾਡੇ ਨਾਲ ਸਾਂਝਾ ਕਰ ਜਾਵਾਂ, ਕਿਉਂਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਅਤੇ ਕੌਮਾਂ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਤਾਂ ਹੀ ਜਿੰਦਾ ਰਹਿੰਦੀ ਹੈ। ਸਾਡੇ ਪੂਰਵਜ਼ਾਂ ਦੀਆਂ ਕੁਰਬਾਨੀਆਂ ਨੂੰ ਅੱਗੇ ਰੱਖ ਕੇ ਕੌਮ ਤੁਰਦੀ ਹੈ ਅਤੇ ਕੌਮ ਇਤਿਹਾਸ ਵਿੱਚੋਂ ਬੜਾ ਕੁਝ ਸਿੱਖਦੀ ਹੈ। ਭਲਾ ਕੀ ਸਿੱਖਿਆ ਜਾਂਦਾ, ਜੋ ਕੁਝ ਸਾਡੀ ਕਮਜ਼ੋਰੀ ਰਹਿ ਗਈ ਹੋਏ, ਕੀ ਸਾਡੀ ਪ੍ਰਾਪਤੀ ਹੋ ਗਈ ਹੋਏ, ਉਹਨੂੰ ਵੇਖ ਕੇ ਕੌਮਾਂ ਅੱਗੇ ਤੁਰਦੀਆਂ। ਆਓ ਸਤਿਗੁਰੂ ਕਿਰਪਾ ਕਰਨ, ਇੱਕ ਸ਼ਾਇਰ ਦੇ ਲਿਖੇ ਹੋਏ ਬੋਲ ਮੈਨੂੰ ਚੇਤੇ ਆ ਗਏ। ਉਹ ਕਹਿੰਦਾ, ਨਾਲ ਮੰਤਰਾਂ ਨਹੀਂ ਮਿਸਾਲ ਬਲਦੀ, ਤੇਲ ਮੁੱਕੇ ਤੋਂ ਦੀਵਾ ਹੋ ਗੁੱਲ ਜਾਵੇ, ਲੱਖ ਯਤਨ ਕਰੀਏ ਕਦੇ ਨਾ ਪਵੇ ਭਾਂਡੇ ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਪਾਰਸ ਮਿਟ ਜਾਵੇ ਅੱਖਰ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਗੁਰੂ ਪਿਆਰੀ ਸਤ ਸੰਗਤ, ਇਹ ਤੁਹਾਡੀ ਵੱਡੀ ਕਮਾਈ ਹੈ, ਤੁਸੀਂ ਆਪਣੇ ਦੇਸ਼ ਨੂੰ ਵੀ ਛੱਡ ਕੇ ਆ ਗਏ ਪਰ ਇੱਥੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਨਾਲ ਲੈ ਕੇ ਆਏ ਹੋ। ਕਿਵੇਂ ਲੈ ਕੇ ਆਏ ਹੋ? ਜਿੱਥੇ ਗੁਰਦੁਆਰਾ ਬਣ ਜਾਏ ਨਾ, ਉੱਥੇ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਵਰਸਦੀ ਹੈ, ਉੱਥੇ ਬਰਕਤਾਂ ਹੁੰਦੀਆਂ। ਅਤੇ ਦੁਨੀਆਂ ਦਾ ਕੋਈ ਵੀ ਐਸਾ ਦੇਸ਼ ਨਹੀਂ ਮੇਰੇ ਮਨ ਨੂੰ ਜਿੰਨੇ ਕੁ ਮੇਰਾ ਧਿਆਨ ਜਾਂਦਾ ਜਾਂ ਕਿਤਾਬਾਂ ਵਿੱਚੋਂ ਵੇਖਦਾ ਹਾਂ। ਸੰਸਾਰ ਦੇ ਵੱਡੇ ਵੱਡੇ ਦੇਸ਼ ਜਾਂ ਸਰਦਾਰ ਸੰਸਾਰ ਦੇ ਜਿਹੜੇ ਨਿੱਕੇ ਦੇਸ਼ ਵੀ ਨੇ, ਉੱਥੇ ਵੀ ਸਿੱਖਾਂ ਦੇ ਵੱਡੇ ਵੱਡੇ ਕਾਰੋਬਾਰ ਨੇ, ਸਤਿਗੁਰ ਦੀਆਂ ਰਹਿਮਤ ਹੈ। ਅਤੇ ਮੈਂ ਹਰ ਇੱਕ ਸਟੇਜ ਉੱਤੇ, ਚਾਹੇ ਪੰਜਾਬ ਹੋਵੇ, ਪੰਜਾਬੋਂ ਬਾਹਰ ਹੋਈਏ, ਵਿਦੇਸ਼ ਵਿੱਚ ਹੋਈਏ, ਮੈਂ ਇੱਕ ਗੱਲ ਨਾਲ ਜ਼ਰੂਰ ਕਰਦਾ ਹੁੰਦਾ ਵੀ ਗੁਰੂ ਦੇ ਪਿਆਰਿਓ, ਇਹ ਮਾਨੋ ਸਮਝੋ ਵੀ ਤੁਹਾਡੀਆਂ ਕੁਝ ਸਿਆਣਪਾਂ ਸਨ, ਇਹ ਤੁਹਾਡੀਆਂ ਕੁਝ ਦਨਾਈਆਂ ਸਨ, ਇਹ ਬਖਸ਼ਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ। ਕਿਉਂਕਿ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖਾਂ ਗਲ ਵਿੱਚ ਆਪਣੇ ਹਿਰਦੇ 'ਚ ਧਾਰ ਕੇ ਰੱਖੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ੍ਹ ਰਾਖੀ ਮੇਰੀ। ਇਹ ਕਮਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੈ, ਇਹ ਵਡਿਆਈ ਮੇਰੇ ਦਾਤਾ ਜੀ ਦੀ ਹੈ, ਜਿਹੜੀ ਸਾਡੇ ਵਰਗੇ ਕਰਦੇ ਕਰਦੇ ਕਰਨ ਵਾਲੇ ਭਾਵੇਂ ਨਾ ਰਹਿਣ ਪਰ ਸਤਿਗੁਰੂ ਦੀਆਂ ਵਡਿਆਈਆਂ ਨਹੀਂ ਮੁੱਕਣੀਆਂ। ਆਓ ਸਤਿਗੁਰੂ ਕਿਰਪਾ ਕਰਨ, ਅਸੀਸ ਬਖਸ਼ ਦਿਓ, ਇੱਕ ਵਾਰ ਫਤਿਹ ਦੀ ਸਾਂਝ ਪਾ ਦਿਓ। ਜਿੰਨੀਆਂ ਵੀ ਸਿੱਖ ਸੰਗਤਾਂ ਦਰਬਾਰ ਵਿੱਚ ਬੈਠੇ ਹੋ, ਚਾਹੇ ਕਿੱਥੋਂ ਤੱਕ ਵੀ ਆਵਾਜ਼ਾਂ ਪਹੁੰਚਦਾ ਹੈ, ਮੇਰੀ ਮਾਨੋ ਤਾਂ ਆਣ ਕੇ ਦਰਬਾਰ ਵਿੱਚ ਸੱਜ ਜਾਈਏ, ਕਿਉਂਕਿ ਇਹੋ ਜਿਹੇ ਮਹਿੰਗੇ ਇਤਿਹਾਸ ਤੁਹਾਡਾ ਹੈ, ਅਸੀਂ ਸੁਣਾਉਣ ਵਾਲੇ ਤੁਹਾਡੇ ਵੀਰ ਭਾਈ ਹਾਂ। ਸਤਿਗੁਰ ਦੀ ਬਖਸ਼ਿਸ਼ ਤੁਹਾਡੇ ਹਿਰਦੇ 'ਚ ਵੱਸ ਜਾਏ, ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਰਹਿਮਤਾਂ ਦੇ ਪਾਤਰ ਬਣਦੇ ਹੋਏ ਸਾਰੀ ਸਿੱਖ ਸੰਗਤ ਕਹਿ ਦਿਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਤ ਸੰਗਤ, ਇੱਕ ਨੌਜਵਾਨ ਉਹਦਾ ਜਨਮ ਹੁੰਦਾ 1791 ਸਨ ਅੰਦਰ, ਗੁਜਰਾਂ ਵਾਲੇ ਦੀ ਧਰਤੀ 'ਤੇ ਬੱਚਾ ਜਨਮਿਆ, ਸਰਦਾਰ ਗੁਰਦਿਆਲ ਸਿੰਘ ਕੁੰਭੇਦਾਨ ਦੇ ਘਰ ਵਿੱਚ ਅਤੇ ਮਾਤਾ ਧਰਮ ਕੌਰ ਦੀ ਕੁੱਖੋਂ। ਜਦੋਂ ਬੱਚਾ 7 ਸਾਲ ਦਾ ਹੋਇਆ, ਇਹਦੇ ਪਿਤਾ ਜੀ ਚੜ੍ਹਾਈ ਕਰ ਗਏ, ਮਾਂ ਨੇ ਆਪਣੇ ਪੁੱਤ ਨੂੰ ਕੁੱਛੜ ਚੁੱਕਿਆ ਅਤੇ ਆਪਣੇ ਪੇਕੇ ਪਿੰਡ ਚਲੇ ਗਈ। ਰਹਿੰਦੀ ਜ਼ਿੰਦਗੀ ਦੇ ਜਿਹੜੇ ਪਲ ਸਨ, ਜਿਹੜਾ ਸਮਾਂ ਸੀ, ਆਪਣੇ ਭਰਾਵਾਂ ਦੇ ਸਹਾਰੇ ਕੱਟਣ ਲੱਗੀ। ਮਾਂ ਧਰਮ ਕੌਰ ਦੀ ਇਹੋ ਜਿਹੀ ਤਿਆਰੀ ਵੇਖ ਕੇ, ਉਹਦਾ ਸਬਰ ਅਤੇ ਸਿਦਕ ਵੇਖ ਕੇ, ਗੁਰੂ ਪਿਆਰੀ ਸਤਸੰਗ 'ਤੇ ਬੱਚਾ ਜਵਾਨ ਹੋ ਰਿਹਾ ਸੀ, ਇਹਨੂੰ ਚੰਗੀ ਖੁਰਾਕ ਦਿੱਤੀ ਜਾ ਰਹੀ ਹੈ, ਚੰਗੀ ਪੋਸ਼ਾਕ ਦਿੱਤੀ ਜਾ ਰਹੀ ਹੈ, ਸਭ ਤੋਂ ਵੱਡੀ ਜਿਹੜੀ ਅੰਤਰ ਆਤਮਾ ਦੀ ਖੁਰਾਕ ਸੀ ਉਹ ਮਾਂ ਧਰਮ ਕੌਰ ਗੁਰਬਾਣੀ ਦੀਆਂ ਲੋਰੀਆਂ ਦਿੰਦੀ ਹੈ। ਇਹਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਜਵਾਨ ਕੀਤਾ ਜਾ ਰਿਹਾ। 14 ਸਾਲ ਦਾ ਹੋਇਆ, ਇਹਨੇ ਆਖਿਆ ਮਾਂ ਤੇਰੀ ਕੀਤੀ ਹੋਈ ਕਮਾਈ, ਤੇਰੀ ਪਰਵਰਿਸ਼, ਤੇਰੇ ਕੀਤੇ ਹੋਏ ਤਿਆਰੇ ਨੂੰ ਅੱਜ ਉਹਦਾ ਇਮਤਿਹਾਨ ਦੇਣ ਵਾਲਾ ਸਮਾਂ ਆ ਗਿਆ ਹੈ। ਮਾਂ ਨੇ ਆਖਿਆ ਪੁੱਤਰਾ ਕੀ ਕਹਿਣਾ ਚਾਹੁੰਦਾ ਹੈ? ਮਾਂ ਲਾਹੌਰ ਦੀ ਧਰਤੀ 'ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਸੰਤੀ ਮੇਲਾ ਕਰਦੇ ਨੇ, ਉਹ ਕਾਰਨ ਦਾ ਕਾਰਨ ਇਹੀ ਹੈ ਕਿ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨਾ, ਉਹਨਾਂ ਦੇ ਹੱਥੋਂ ਉਹਨਾਂ ਦੇ ਕੋਲੋਂ ਯੌਰ ਵੇਖਣੇ, ਘੋੜ ਸਵਾਰੀ, ਸ਼ਸਤਰ ਵਿਦਿਆ ਦੇ ਜੌਹਰ। ਤੁਰਿਆ ਮਾਂ ਦੇ ਚਰਨਾਂ ਨੂੰ ਹੱਥ ਲਾ ਕੇ, ਸਰਦਾਰ ਹਰੀ ਸਿੰਘ ਪਹੁੰਚ ਗਿਆ ਲਾਹੌਰ। ਵਾਰੀ ਆ ਗਈ ਨੌਜਵਾਨ ਦੀ ਕਰਤਵ ਦਿਖਾਉਣ ਦੀ, ਦਿਖਾਉਣ ਲੱਗੇ, ਮੈਦਾਨ ਵਿੱਚ ਉਤਰਿਆ, ਇਹਨੇ ਘੋੜ ਸਵਾਰੀ ਦੇ ਜੌਹਰ ਵਿਖਾਏ, ਇਹਨੇ ਸ਼ਸਤਰ ਵਿਦਿਆ ਦੇ ਜੌਹਰ ਵਿਖਾਏ, ਅਤੇ ਸ਼ੇਰੇ ਪੰਜਾਬ ਆਪਣੇ ਸਿੰਘਾਸਨ ਉੱਤੇ ਬੈਠਾ ਸੀ, ਉਹ ਉੱਠਣ ਵਾਸਤੇ ਮਜਬੂਰ ਹੋ ਗਿਆ। ਉਹਦੇ ਅੰਦਰ ਪਤਾ ਨਹੀਂ ਕਿੰਨੀ ਹਲਚਲ ਮੱਚੀ, ਆਉਣ ਵਾਲੇ ਸਮੇਂ ਅੰਦਰ ਉਹਦੇ ਹਿਰਦੇ 'ਚ ਸੋਚਾਂ ਦੜੀਆਂ, ਉਹਨੂੰ ਆਉਣ ਵਾਲੇ ਖਿਆਲਾਤ ਉਪਜੇ, ਉਹ ਉੱਠਿਆ ਆਪਣੇ ਅਸਥਾਨ ਤੋਂ ਤੁਰਦਾ ਤੁਰਦਾ ਆ ਗਿਆ। ਇਸ ਨੌਜਵਾਨ ਦੇ ਕੋਲ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਲ 'ਚੋਂ ਕੈਂਠਾ ਲਾ ਕੇ ਨੌਜਵਾਨ ਦੇ ਗਲ 'ਚ ਪਾ ਦਿੱਤਾ, ਆਪਣੀ ਛਾਤੀ ਨਾਲ ਲਾ ਲਿਆ। ਆਖਿਆ ਨੌਜਵਾਨਾ, ਮੈਂ ਤੇਰੇ ਤੋਂ ਵਾਰ ਨੇ ਬਲਹਾਰ ਨੇ ਜਾਣਾ ਹੈ, ਐਸੀ ਫੁਰਤੀ ਹੈ, ਐਸਾ ਫੁਰਤੀਲਾ ਸਰੀਰ ਤੇਰੇ ਮਾਪਿਆਂ ਨੇ ਤੈਨੂੰ ਕਮਾ ਕੇ ਦਿੱਤਾ ਹੈ, ਆ ਤੈਨੂੰ ਫੌਜ ਵਿੱਚ ਭਰਤੀ ਕਰਦੇ ਹਾਂ, ਆਪਣੀ ਖਿਦਮਤ ਵਿੱਚ ਰੱਖ ਲਿਆ। ਗੁਰੂ ਪਿਆਰੀ ਸਾਧ ਸੰਗਤ, ਇੱਥੋਂ ਪ੍ਰਾਰੰਭ ਹੁੰਦਾ ਹੈ ਪੰਧ ਸਰਦਾਰ ਹਰੀ ਸਿੰਘ ਦਾ। ਇਹਨੇ ਮਨ ਵਿੱਚ ਰੀਜ਼ ਸ਼ੁਕਰਾਨਾ ਕੀਤਾ ਰੱਬ ਦਾ ਅਤੇ ਸ਼ਾਮਿਲ ਹੋ ਗਿਆ। ਕਦੇ ਸ਼ੇਰ ਨੂੰ ਸਾਹਮਣੇ ਮਾਰ ਕੇ ਗੁਰੂ ਪਿਆਰੀ ਸਾਧ ਸੰਗਤ ਇੱਕ ਲਕਬ ਵੀ ਲੈ ਗਿਆ, ਇੱਕ ਤਖਲਸ ਵੀ ਲੈ ਗਿਆ। ਸ਼ੇਰੇ ਪੰਜਾਬ ਨੇ ਆਖਿਆ, ਹਰੀ ਸਿੰਘਾ ਤੇਰੇ ਵਿੱਚ ਤਾਂ ਰਾਜੇ ਨਾਲ ਵਾਲੇ ਗੁਣ ਨੇ, ਆਪਣੇ ਸਮੇਂ ਦਾ ਇੱਕ ਰਾਜਾ ਨਾਲ ਹੋਇਆ, ਉਹ ਵੀ ਸ਼ੇਰ ਨੂੰ ਸਾਹਮਣੇ ਖਲੋ ਕੇ ਮਾਰਨ ਦੀ ਪ੍ਰਸਿੱਧੀ ਰੱਖਦਾ ਸੀ। ਜਦੋਂ ਸਾਰੇ ਗੁਣ ਵੇਖੇ, ਨਾਮ ਜੁੜ ਗਿਆ ਨਲ, ਅਤੇ ਨਲ ਤੋਂ ਬਦਲਦਾ ਬਦਲਦਾ ਨਲੂਆ ਹੋ ਗਿਆ, ਸਰਦਾਰ ਹਰੀ ਸਿੰਘ ਨਲੂਆ। ਹੁਣ ਕਿਹੋ ਜਿਹੇ ਜ਼ੋਰ ਵਿਖਾਉਂਦਾ ਹੈ? ਇਹਨੇ ਕਸ਼ਮੀਰ ਜਿੱਤਿਆ, ਇਹਨੇ ਪਿਸ਼ਾਵਰ ਜਿੱਤਿਆ, ਇਹਨੇ ਮੁਲਤਾਨ ਜਿੱਤਿਆ, ਇਹਨੇ ਉਹ ਜਮਰੌਦ ਦੇ ਕਿਲੇ ਨੂੰ ਉਸਾਰਿਆ, ਜਿੱਥੋਂ ਲੰਘ ਕੇ ਦੁਸ਼ਮਣ ਭਾਰਤ ਵਿੱਚ ਵੜਦਾ ਸੀ, ਇੱਥੋਂ ਦੀ ਜਵਾਨੀ ਵੀ ਖੋਹ ਕੇ ਲੈ ਜਾਂਦਾ, ਇੱਥੋਂ ਦਾ ਧਨ ਦੌਲਤ ਵੀ ਲੁੱਟ ਕੇ ਲੈ ਜਾਂਦਾ। ਅੰਦਾਜ਼ਾ ਲਾਇਓ ਗੁਰੂ ਪਿਆਰਿਓ, ਭਾਰਤ ਵਿੱਚ ਕਿੰਨੀ ਕੁ ਧਨ ਦੌਲਤ ਹੋਵੇਗੀ? ਇੱਥੇ 712 ਵਿੱਚ ਪਹਿਲਾ ਹਮਲਾ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀ, ਉਹ ਤੋਂ ਬਾਅਦ ਫਿਰ ਸੈਂਕੜੇ ਵਾਰ ਇਹਨੂੰ ਲੁੱਟਣ ਵਾਸਤੇ ਆਉਂਦੇ ਰਹੇ, ਪਰ ਕਿਸੇ ਵਿੱਚ ਹਿੰਮਤ ਨਹੀਂ ਕਿ ਉਹਨਾਂ ਦਾ ਕੋਈ ਰਸਤਾ ਰੋਕਦਾ। ਇਹ ਤਾਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਹਿ ਕੇ ਆਜ਼ਾਦੀ ਦਾ ਮੁੱਢ ਬੱਝਿਆ ਸੀ। ਇਹ ਸਿਧਾਂਤ ਸਾਡਾ ਇੱਥੋਂ ਸ਼ੁਰੂ ਹੁੰਦਾ ਹੈ। ਉਹ ਤੋਂ ਬਾਅਦ ਤੁਸੀਂ ਜਾਣਦੇ ਹੋ ਵੱਡੀਆਂ ਕੁਰਬਾਨੀਆਂ, 18ਵੀਂ ਸਦੀ ਦੀਆਂ ਕੁਰਬਾਨੀਆਂ, 100 ਸਾਲ ਘੋੜਿਆਂ ਦੀਆਂ ਕਾਠੀਆਂ 'ਤੇ ਰਹਿ ਕੇ ਸਾਨੂੰ ਇੱਕ ਰਾਜ ਮਿਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ। ਉਸ ਰਾਜ ਦੇ ਥੰਮ ਸਨ ਇਹ ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, ਬਾਬਾ ਸ਼ਾਮ ਸਿੰਘ ਅਟਾਰੀ ਵਾਲਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਜਮਰੌਦ ਦਾ ਕਿਲਾ ਉਸਾਰ ਦਿੱਤਾ ਸਰਦਾਰ ਹਰੀ ਸਿੰਘ ਨਲੂਆ ਨੇ। ਇੱਧਰ ਕਾਬਲ ਕੰਧਾਰ ਵਿੱਚ ਜਿਹੜੇ ਸੂਬੇਦਾਰ गुरु प्यारी सत संगत दोस्त अमीर दोस्त मुहम्मद खान वो काबल कंधार का सूबेदार से वो कई बार सिखा ना झड़प करके वेख चुका है लड़ के वेख चुका है पेश कोई नहीं जाती वो मन में इको एक साड़ा है वो कहिंदा साडे नौजवानों का खून ठंडा कर दिता सरदार हरी सिंह नलूआ ने वो जिहड़ी पठान कौम कदे किसे तो हारी नहीं वो सरदार हरी सिंह नलूए का नाम सुनदिया कंब जांदे ने इथों दीआं समाणियां इथों दीआं बहू बेटियां अपने बच्चों नूं डरावा दे के एक लोरी दे के सौंदियां सौं जा बचूआ नहीं तो हरिया रंग ले नहीं तो सरदार हरी सिंह नलूआ आ जाएगा। गुरु प्यारी सत संगत वो मौके की ताड़ विच बैठा है आओ मैं आप जी नाल सांझ पाउण लगा हाँ। इधर शेरे पंजाब महाराजा रणजीत सिंह उन्हां दे पोतरे दा विआह सी कवर नौनियाल दा हुण शेरे पंजाब ये विआह करन वास्ते ना गुरु प्यारिओ दुनिया दे तख्ते ते विखाउणा चाहुंदे सी सिख कौम दी नुमाइश दसना चाहुंदे सी इस कौम दे कोल किड्डी वड्डी पावर है माया करके इहदे कोल धन दौलत करके ते इहदे कोल फौज जिहड़ी है इहदे कोल वड्डे वड्डे हथियार जिहड़े ने मानो शेरे पंजाब ने पूरे संसार भर दे विचों वड्डे वड्डे जिहड़े राइस लोक सन वड्डे वड्डे लोक वड्डे वड्डे अफसर सन उन्हां नूं बुलाया ये विआह शेरे पंजाब अमृतसर साहब करना चाहते सी लाहौर तो अगे आके अमृतसर साहब इतों जंज चढ़ती है बाबा श्याम सिंह टारीवाला उहदी बेटी सी बीबी नानकी उहदे नाल अपने पोतरे नूं विआया गया अंदाजा लायो भावें वखरा विशा समा कुछ इन्ना ज़्यादा नहीं सरदार श्याम सिंह टारीवाले ने अपनी धी दे विआह ते 15 लाख रुपया लाया उदों की गिणती है अज का अंदाजा ला लियो किन्ने गुणा वध होएगा 20 लाख लगभग शेरे पंजाब ने अपने पोतरे दे इस विआह उत्ते लाया। अज दुनिया के अंदर लोग विआह करन वास्ते संसार नूं दिखाउंदे ने पिछले दिन अंदर भारत अंदर पर गुरु प्यारी साध संगत अज तक का रिकॉर्ड शेरे पंजाब दा है हर एक मील उत्ते एक हाथी खिलारिया गया उहदे उत्ते माया वालियां तजोरियां लद्दियां गईयां सी जिहड़ा भी कोई लंघदा है उहनूं माया दे ऐस क्रोक उछाला दे करके हर मील उत्ते हाथी खिलार के माया वंडी गई। गुरु प्यारी सत संगत ये शेरे पंजाब की प्राप्ति अज वो मीर दोस्त मुहम्मद खां बैठा है इधर डोगरे लोगों ने पकड़ के एक कागज़ लैके एक कलम उहदे उत्ते लिखिया दी अमीर दोस्त मुहम्मद खां तेरे कोल अज एक मौका है वह मौका सुन केड़ा है शेरे पंजाब दियां फौजां जमरौद नूं छड के पिशावर नूं छड के ओह लाहौर विच पहुंची है ते सरदार हरी सिंह नलूआ वो मर्द शेर बहादुर वो जिदे कोलो तुसीं कंबदे हो ना वो ते बीमार पिया पिशावर दे किले च तेरे कोले मौका निकल गया जमरौद नूं जितना चाहुंदा है जमरौद नूं मिट्टी ना मिलाउणा चाहुंदा है लिया अपनी फौज चढ़ा के चढ़ गया चा अमीर दोस्त मुहम्मद खां नूं आओ गुरु प्यारी सत संगत इन्हें ला के दरबार वड़े वड़े एहलकार जरनैलों नूं सामने बिठा लिया इन्हें आख्या उठे कोई मर्द जावे जमरौद दे किले नूं ढह ढेरी करके मिट्टी ना मिला के आवे इन्हें वंगार मारी ये वंगार सुन के सम्मी खां पठान उठे है इन्हें आख्या वड्डी फौज दे दिओ सरदार जी मैं जावांगा जमरौद दे किले नूं मिट्टी च मिला के आ जावांगा ये उठे है इत्थे ज्ञानी जी लिखते ने ये कहिंदा मैं खावां कसम कुरान दी नाल ईमान दे मैं गढ़ जमरौद दा ढावां खाक उड़ा दियां मैं मिचनी विच मिलावां बाला हिसार नूं मैं अग दलां विच लावां तेगां बाल के मैं रत दे विच नहावां वड्डियां जोधियां मैं नाम निशान मिटावां जग तो सिख दा ये बड़ा रोब लैके आओ गुरु प्यारी सत संगत काबल कंधार तो तुर के ये लाहो लश्कर जमरौद दे मैदाने जंग विच आउण वाला है वह वक्त वातावरण आप जी नाल सांझा कर लगे है जिवें जमरौद दे किले नूं जितण वास्ते रीझां पाल के सम्मी खां पठान आयो तुर लगे
2: दोस्त खान मुहम्मद लाया जद मरदा नूं ताना तुसी गाजियो पोते उना दे लड़न जो वेच मदाना
3: ओ बन तुरे कई मौत दे गाने सजरी चढ़ी जवानी जितण लई जमरौद किले नूं चढ़ी फौरी अफगानी
2: दोस्त खान मुहम्मद लाया जद मरदा नूं ताना तुसी गाजियो पोत उना दे लड़न जो वेच मदाना
3: ओ बन तुरे कई मौत दे गाने सजरी चढ़ी जवानी जितण लई जमरौद किले नूं चढ़ी फौरी अफगानी
2: ओ सम्मी खान पठान

0: ਕਿਲੇ ਨੂੰ ਚੜੀ ਫੌਜੀ ਅਫਗਾਨੀ
1: ਸਬੂਤਾ ਤੁੰਬਾ ਜਾਵੋ ਡਰ ਨਲੂਏ ਤੋਂ ਆਵੇ ਨਿਦਰੋ ਕੋਈ ਮਰਦ ਮਦਾਨੇ ਉਸ ਨੂੰ ਮਾਰ ਮਕਾਵੇ
0: ਉਹ ਨਲੂ ਆਇਆ ਨਲੂ ਆਇਆ ਕਹੇ ਕਨੇਤ ਪਠਾਨੀ ਜਿੱਤਣ ਲਈ

0: ਜੱਟ ਚੁਮੇਗੀ ਪੈਰੀ ਅਸਾਂ ਦੇ ਦਿਲ ਐਸੀ ਅਰਮਾਨੀ ਜਿੱਤਣ ਲਈ ਜਮਰੋਦ ਕਿਲੇ ਨੂੰ ਚੜੀ ਫੌੜੀ ਅਫਗਾਨੀ
1: ਜਿੱਤਲੇ ਮੁਲਕ ਸਾਡੇ ਸਿੱਖਾਂ ਆਣ ਛਾਉਣੀਆਂ ਪਾਈਆਂ ਜਿਤਨੇ ਮੁਲਕ ਆ ਸਾਡੇ ਸਿੱਖਾਂ ਆਣ ਛਾਉਣੀਆਂ ਪਾਈਆਂ ਦਰਾ ਖੈਬਰ ਦੇ ਗਲੇ ਉਸਾਰੇ ਸਾਨੂੰ ਡੱਕਾਂ ਪਾਈਆਂ
0: ਅਸੀਂ ਹਿੰਦ ਵਿੱਚ ਜਿੱਥੋਂ ਲੰਘ ਕੇ ਕਰਦੇ

0: ਅਗਲੇ ਪਿਸ਼ਾਰ ਚ ਪਿਆ ਇਲਾਜ ਕਰਾਵੇ।
1: ਓਏ ਉਧਰ ਹੈ ਹੂਰਾਂ ਦੀ ਚਾਨਾ, ਇਧਰੇ ਸਿੰਘ ਮੌਤ ਅਬਲਾਕੀ। ਉਹ ਜਿੱਤਣ ਲਈ ਜਮਰਾ ਕਿਲੇ ਨੂੰ ਚੜੀ ਫੌਜੀ ਅਫਗਾਨੀ।
2: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੈ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਦੇ ਪ੍ਰਤੀ ਸੇਵਾਵਾਂ ਨਿਭਾਉਣ ਵਾਲੇ ਸਾਡੇ ਸਤਿਕਾਰਯੋਗ ਬਹੁਤ ਸਾਰੇ ਗੁਰਮੁਖ ਪਿਆਰੇ ਪਿਛਲੀਆਂ ਸਾਲਾਂ ਤੋਂ ਜਿਨ੍ਹਾਂ ਨਾਲ ਜਾਣ ਪਛਾਣਾਂ ਨੇ, ਬੇਅੰਤ ਉਹਨਾਂ ਵੱਲੋਂ ਮਾਣ ਸਨਮਾਨ ਵੀ ਹਾਜ਼ਰ ਹੋ ਰਿਹਾ। ਇੱਕ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਟਾ ਬਨਰੋਜ ਸਿੰਘ ਅਤੇ ਬੇਟੀ ਅੰਮ੍ਰਿਤਪਾਲ ਕੌਰ, ਸਤਿਗੁਰੂ ਵਿਆਹ ਕਾਰਜ ਵਾਸਤੇ ਅਰਦਾਸਾਂ ਨੇ। ਆਉਣ ਵਾਲੇ ਦਿਨ ਦਿਹਾੜੇ ਅੰਦਰ ਸਤਿਗੁਰੂ ਚੜ੍ਹਦੀ ਕਲਾ ਆਪ ਵਿੱਚ ਵਰਤ ਕੇ ਸਤਿਗੁਰੂ ਕਾਰਜ ਜਿਹੜੇ ਨੇ ਉਹ ਸੰਪੂਰਨ ਕਰਵਾਉਣ। ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਇਸ ਪਰਿਵਾਰ ਵੱਲੋਂ ਨੇ, ਸਤਿਗੁਰੂ ਨੇਮ ਪ੍ਰੇਮ ਵਿੱਚ ਹੋਰ ਵਾਧਾ ਪਾ ਦੇਣ। ਸਾਡੇ ਪਿਆਰ ਵਾਲੇ ਜਿਨ੍ਹਾਂ ਦੇ ਰਾਹੀਂ ਇਸ ਅਸਥਾਨ ਦੇ ਨਾਲ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਹੁੰਦਾ ਹੈ, ਮੇਰੇ ਕਹਿਣ ਤੋਂ ਭਾਵ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਅਟਵਾਲ ਸਾਹਿਬ, ਉਹਨਾਂ ਦਾ ਵੀ ਧੰਨਵਾਦ ਹੈ, ਬੇਅੰਤ ਉਹਨਾਂ ਵੱਲੋਂ ਮਾਣ ਸਨਮਾਨ ਹਾਜ਼ਰ ਹੋਇਆ। ਆਓ ਗੁਰੂ ਪਿਆਰੀ ਸਤ ਸੰਗਤ, ਇਤਿਹਾਸ ਦੇ ਮਾਣ ਸਨਮਾਨ ਅੰਦਰ ਤੁਸੀਂ ਇਤਿਹਾਸ ਨੂੰ ਮੱਥਾ ਟੇਕ ਰਹੇ ਹੋ, ਸਤਿਗੁਰੂ ਨਾਮ ਆਪ ਜਾਣਦੇ ਨੇ, ਮੇਰਾ ਗੁਰੂ ਦਾਤਾ ਜੀ ਆਪ ਸੰਗਤਾਂ ਦੇ ਖਜ਼ਾਨੇ ਭਰਪੂਰ ਕਰਨ। ਆਪਣੀ ਸੁਰਤੀ ਬਿਰਤੀ ਲੈ ਚੱਲੋ, ਜਿਹੜੀ ਵਾਰਤਾ ਕਹਾਣੀ ਇਤਿਹਾਸ ਦੀ ਸਾਂਝੀ ਕਰ ਰਹੇ ਹੈ। ਅਮੀਰ ਦੋਸਤ ਮੁਹੰਮਦ ਖਾਨ ਦੇ ਕੋਲੋਂ 35-40 ਹਜ਼ਾਰ ਲਗਭਗ ਫੌਜ ਲੈ ਕੇ ਸੰਮੀ ਖਾਂ ਪਠਾਣ ਤੁਰੇ ਹੈ। ਆ ਗਿਆ ਲੁੱਡੀ ਖਾਨੇ ਦਾ ਇਲਾਕਾ ਸੀ, ਇੱਥੇ ਅਫਰੀਦੀਆਂ ਨੂੰ ਇਹਨੇ ਮਾਇਆ ਦੇ ਕੇ ਨਾਲ ਹੋਰ ਗੰਢ ਲਿਆ। 25 ਅਪ੍ਰੈਲ ਨੂੰ ਇੱਥੋਂ ਤੁਰਿਆ ਗੁਰੂ ਭਰੀ ਸਾਧ ਸੰਗਤ। 27 ਅਪ੍ਰੈਲ 1837 ਨੂੰ ਇਹ ਜਮਰੌਦ ਦੇ ਮੈਦਾਨੇ ਜੰਗ ਵਿੱਚ ਪਹੁੰਚ ਗਿਆ। ਜਦੋਂ ਇਹਨੇ ਮੈਦਾਨ ਜਾ ਕੇ ਮੱਲ ਲਿਆ, ਆਪਣੀ ਸੈਨਾ ਨੂੰ ਥੰਮਿਆ, ਪਤਾ ਲੱਗਾ ਅੰਦਰ ਜਮਰੌਦ ਦੇ ਕਿਲੇ ਫਤਿਹਗੜ੍ਹ ਦੇ ਕਿਲੇ ਦੀ ਰਾਖੀ ਕਰ ਰਿਹਾ ਸੀ ਸਰਦਾਰ ਮਹਾਂ ਸਿੰਘ। ਇਹਦੇ ਕੋਲ ਕਿੰਨੀ ਕੁ ਗਿਣਤੀ ਵਿਦਵਾਨਾਂ ਲਿਖੀ ਹੈ, 1000 ਸਿੱਖਾਂ ਦਾ ਇਹਦੇ ਕੋਲ ਦਸਤਾ ਸੀ। ਇਹਨੂੰ ਕਿਲੇ ਦੀ ਰਾਖੀ ਵਾਸਤੇ ਸ਼ੇਰੇ ਪੰਜਾਬ ਨੇ ਤਾਇਨਾਤ ਕੀਤਾ, ਇਹਦੀ ਡਿਊਟੀ ਲਾਈ ਸੀ, ਕਿਉਂਕਿ ਸਰਦਾਰ ਹਰੀ ਸਿੰਘ ਨਲੂਆ ਸਿਹਤ ਜਾਪੀ ਨਹੀਂ, ਉਹ ਤੰਦਰੁਸਤ ਨਹੀਂ ਸਨ, ਬਿਮਾਰ ਹੋ ਗਏ ਸਨ। ਉਹਨਾਂ ਦਾ ਇਲਾਜ ਪਿਸ਼ਾਵਰ ਦੇ ਕਿਲੇ ਚੱਲ ਰਿਹਾ, ਜਿੱਥੇ ਉਹਨਾਂ ਦਾ ਵੈਦ ਇਲਾਜ ਕਰਦੇ ਸੀ। ਸ਼ੇਰੇ ਪੰਜਾਬ ਬਹੁਤ ਸਾਰੀ ਸੈਨਾ ਲੈ ਕੇ ਲਾਹੌਰ ਦੀ ਧਰਤੀ 'ਤੇ ਪਹੁੰਚੇ ਹੋਏ ਸਨ। ਜਦੋਂ ਆਇਆ ਨਾ ਸੰਮੀ ਖਾਂ ਪਠਾਣ, ਇਹਨੇ ਤਿਆਰੀਆਂ ਕਰ ਲਈਆਂ। ਅੰਦਰ ਸਰਦਾਰ ਮਹਾਂ ਸਿੰਘ ਨੂੰ ਵੀ ਪਤਾ ਲੱਗਾ, ਉਹਨੇ ਆਖਿਆ, ਉਹ ਬਹਾਦਰ, ਜਿੰਨਾ ਚਿਰ ਜਿਸਮ ਵਿੱਚ ਜਾਨ ਹੈ ਨਾ, ਉਹਨਾਂ ਚਿਰ ਇਸ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਕਦਮ ਨਹੀਂ ਧਰਨ ਦੇਵਾਂਗੇ। ਸਾਡੀਆਂ ਡਿਊਟੀਆਂ ਲਾਈਆਂ, ਪਰ ਯਾਦ ਰੱਖਿਓ, ਮੈਨੂੰ ਪਤਾ ਲੱਗਿਆ ਦੁਸ਼ਮਣ ਹਜ਼ਾਰਾਂ ਦੀ ਗਿਣਤੀ 'ਚ ਆਇਆ, ਅਸੀਂ ਕੁਝ ਗਿਣਤੀ ਦੇ ਸਿੱਖ ਹਾਂ, ਪਰ ਜਾਨਾਂ ਲਾਉਣ ਕੇ ਲੜਨਾ ਪੈਣਾ। ਆਓ ਗੁਰੂ ਪਿਆਰੀ ਸਤ ਸੰਗਤ, ਇੱਧਰ 28 ਅਪ੍ਰੈਲ ਦਾ ਦਿਨ ਚੜ੍ਹ ਗਿਆ। 28 ਅਪ੍ਰੈਲ ਦਾ ਸੂਰਜ ਜਦੋਂ ਧਰਤੀ ਵੱਲ ਨੂੰ ਉਹਦੀਆਂ ਕਿਰਨਾਂ ਪਈਆਂ, ਇਹਦੇ ਨਾਲ ਹੀ ਸੰਮੀ ਖਾਂ ਪਠਾਨ ਨੇ ਨਿੱਕੀਆਂ ਤੋਪਾਂ ਨੂੰ ਅੱਗੇ ਕੀਤਾ ਇਹਨਾਂ ਦਾ, ਕਰਕੇ ਮੂੰਹ ਜਮਰੌਦ ਦੇ ਕਿਲੇ ਵੱਲ ਨੂੰ ਆ ਅੰਦਾਜ਼ਾ ਲਾਇਓ। ਡਾਕਟਰ ਰਤਨ ਸਿੰਘ ਜੱਗੀ ਲਿਖਦੇ ਨੇ, ਉਹ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੇ ਕੋਈ 45 ਕੁ ਦਿਨਾਂ ਦੇ ਵਿੱਚ ਨਾ ਇਸ ਕਿਲੇ ਨੂੰ ਉਸਾਰ ਦਿੱਤਾ ਸੀ। ਇਹਦੀਆਂ 12 ਗਜ਼ ਚੌੜੀਆਂ ਕੰਧਾਂ ਰੱਖੀਆਂ, ਇਹਦੀਆਂ ਮਾਫ਼ ਕਰਨਾ 4 ਗਜ਼ ਚੌੜੀਆਂ ਕੰਧਾਂ ਰੱਖੀਆਂ ਅਤੇ 12 ਗਜ਼ ਉੱਚਾਈ ਜਿਹੜੀ ਸੀ ਇਸ ਕਿਲੇ ਦੀ ਕੰਧਿਆਂ ਦੀ ਰੱਖੀ। ਇਹ ਉਹ ਰਸਤਾ ਹੈ ਜਿਹੜੇ ਰਸਤੇ ਥਾਣੀ ਲੰਘ ਕੇ ਕਦੇ ਦੁਸ਼ਮਣ ਭਾਰਤ ਵਿੱਚ ਵੜਦਾ, ਅਬਦਾਲੀ ਵਰਗੇ ਜਾਂਦੇ ਰਹੇ, ਨਾਦਰ ਸ਼ਾਹ ਵਰਗੇ, ਤੈਮੂਰ ਵਰਗੇ ਬਹੁਤ ਸਾਰੇ ਹਮਲਾਵਰ ਗਏ, ਪਰ ਉਹਨਾਂ ਦਾ ਮੂੰਹ ਤੋੜਵਾਂ ਜ਼ਰੂਰ ਕੇ ਸਿੱਖਾਂ ਨੇ ਜਵਾਬ ਦਿੱਤਾ। ਇਹ ਕਿਲ੍ਹਾ ਉਸਾਰਿਆ ਸੀ, ਡੱਕਾਂ ਲਾ ਦਿੱਤੀਆਂ ਕਾਬਲ ਅਫਗਾਨੀ ਲੋਕਾਂ ਨੂੰ। ਜਦੋਂ ਇਸ ਕਿਲ੍ਹੇ ਵੱਲ ਨੂੰ ਅੱਗ ਵਧਾਉਣੀ ਪ੍ਰਾਰੰਭ ਕਰ ਦਿੱਤੀ ਇਹਨਾਂ ਮਰਦਾਂ ਨੇ, ਫਿਰ ਕਰਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੂੰ ਯਾਦ, ਸਰਦਾਰ ਮਹਾਂ ਸਿੰਘ ਨੇ ਆਖਿਆ, ਮਰਦੋ, ਜੈਕਾਰਿਆਂ ਦੀ ਗੂੰਜ ਵਿੱਚ ਧਰਤੀ ਅਸਮਾਨ ਗੁਜ਼ਾ ਦਿਓ, ਸਾਡੇ ਕੋਲ ਜਿਹੜੀਆਂ ਤੋਪਾਂ ਉਹਨੂੰ ਵੀ ਅੱਗ ਵਿਖਾਓ, ਦੁਸ਼ਮਣ ਦੀ ਹੋਸ਼ ਭੁੱਲ ਜਾਏ, ਦੁਸ਼ਮਣ ਅੰਦਾਜ਼ਾ ਲਾ ਕੇ ਆਇਆ ਉਹਦੀਆਂ ਸਕੀਮਾਂ 'ਤੇ ਪਾਣੀ ਫਿਰ ਜਾਏ। ਆਓ ਕਰਕੇ ਆਪਣੇ ਗੁਰੂ ਨੂੰ ਯਾਦ, ਸਰਦਾਰ ਮਹਾਂ ਸਿੰਘ ਜਿਵੇਂ ਮਰਦ ਸੂਰਮੇ ਕਿਲੇ ਦੀ ਰਾਖੀ ਵਾਸਤੇ ਡਟ ਗਏ, ਸੂਰਮੇ ਬਣ ਕੇ ਡਟ ਗਏ ਜੈਕਾਰਿਆਂ ਦੀ ਗੂੰਜ ਵਿੱਚ, ਇੱਧਰੋਂ 28 ਅਪ੍ਰੈਲ ਨੂੰ ਜਿਵੇਂ ਸੰਮੀ ਖਾਂ ਅੱਗ ਵਰਾ ਰਿਹਾ ਸੀ, ਉਹਦਾ ਜਵਾਬ ਸੂਰਮੇ ਯੋਧੇ ਐਂ ਦੇਣ ਲੱਗੇ।

0: ਮਰਦ ਮਰਦ ਕਿਲੇ ਦੀ ਰਾਖੀ
1: ਹੋਇਆ ਸਾਹਮਣੇ ਬਨ ਪੈਦੜੇ ਆ ਸਾਹਮਣੇ ਬਨ ਪੈਦੜੇ ਸਿੰਘ ਆ ਦੁਸ਼ਮਣ ਦਲ

0: ਛੱਡਿਆ ਗੁਰਾਂ ਨੇ ਦਿਨ ਸਾਖੀ ਡੱਗ ਖਲੋ ਗਏ ਦਲ ਦੁਸ਼ਮਣ ਦਾ ਕਰਦੇ ਮਰਦ ਕਿਲੇ ਦੀ ਰਾਖੀ
1: ਸਤ ਸੰਗਤ ਕਿਲੇ ਦੀ ਰਾਖੀ ਕਰਦਿਆਂ ਕਰਦਿਆਂ 28 ਅਪ੍ਰੈਲ ਦੀ ਅੱਗ ਵਰਦੀ ਸਮੇਖਾਂ ਪਠਾਣ ਵੱਲੋਂ ਜਦੋਂ ਸ਼ਾਮਾਂ ਪੈ ਗਈਆਂ ਜੰਗ ਰੁਕੇ ਗੁਰੂ ਕੇ ਬਹਾਦਰ ਸੂਰਮਿਆਂ ਨੇ ਵੀ ਵੱਡੀ ਤਿਆਰੀ ਕੀਤੀ। 29 ਅਪ੍ਰੈਲ ਦਾ ਦਿਨ ਚੜ੍ਹਨ ਵਾਲਾ ਹੈ। 29 ਅਪ੍ਰੈਲ ਦੇ ਦਿਨ ਦੇ ਚੜ੍ਹਾਅ ਨਾਲ ਵੱਡੀ ਤਿਆਰੀ ਕਰਕੇ ਸਮੇਖਾਂ ਪੈ ਗਏ। ਇਹਨੇ ਹੁਣ ਵੱਡੀਆਂ ਤੋਪਾਂ ਨੂੰ ਅੱਗੇ ਕਰ ਲਿਆ, ਉਹਦੇ ਵਿੱਚੋਂ ਅੱਗ ਵਰਾਉਣੀ ਪ੍ਰਾਰੰਭ ਕਰ ਦਿੱਤੀ। ਅੱਗ ਵਰਦੀ ਰਹੀ ਸਾਰਾ ਦਿਨ। 29 ਅਪ੍ਰੈਲ ਸੰਨ 1837 ਦਾ ਦਿਨ ਸੀ। ਇਤਿਹਾਸਕਾਰ ਲਿਖਦੇ ਨੇ ਸ਼ਾਮਾਂ ਪੈਣ ਉੱਤੇ ਆਇਆ ਹੈ, ਸੂਰਜ ਅਸਤ ਹੁੰਦਾ ਜਾਪਦਾ ਹੈ। ਜਦੋਂ ਰਾਤ ਪੈਣ ਉੱਤੇ ਆਈ ਤਾਂ ਵੱਡਾ ਸਾਰਾ ਗੋਲਾ ਕਿਲੇ ਦੀ ਕੰਧ ਵਿੱਚ ਵੱਜਾ। ਜਦੋਂ ਵੱਜਾ ਨਾ ਵੱਡਾ ਸਾਰਾ ਗੋਲਾ ਕਿਲੇ ਦੀ ਕੰਧ ਵਿੱਚ, ਅਤੇ ਕੰਧ ਵਿੱਚ ਵੱਡਾ ਪਾੜ ਪੈ ਗਿਆ। ਜੰਗ ਰੁਕ ਗਈ, ਸ਼ਾਮਾਂ ਪੈ ਗਈਆਂ, ਅਤੇ ਇਹ ਸਰਦਾਰ ਮਾਨ ਸਿੰਘ ਨੇ ਆਖਿਆ, ਉਹ ਬਹਾਦਰੋ ਅੱਜ ਆਪਣੇ ਕੋਲ ਦੋ ਰਾਤ ਰਾਤ ਅਹਿਮ ਕੰਮ ਨੇ। ਪਹਿਲਾ ਕੰਮ ਕੀ ਹੈ, ਉੱਠੋ ਮਰਦੋ, ਇਹ ਕਿਲੇ ਵਿੱਚ ਪਿਆ ਹੋਇਆ ਕੰਧ ਵਿੱਚ ਜਿਹੜਾ ਪਾੜ ਹੈ ਨਾ, ਉਹਨੂੰ ਜਲਦੀ ਨਾਲ ਪੂਰ ਦਿੱਤਾ ਜਾਏ। ਗੁਰੂ ਪਿਆਰੀ ਸਾਧ ਸੰਗਤ, ਦੂਸਰਾ ਜਿਹੜਾ ਕੰਮ ਸੀ ਸਰਦਾਰ ਮਹਾਂ ਸਿੰਘ ਦੇ ਕੋਲ ਬਹਾਦਰ ਸੂਰਮੇ ਆ ਗਏ। ਉਹਨਾਂ ਆਖਿਆ, ਜਥੇਦਾਰ ਜੀ ਦੂਸਰਾ ਕੰਮ ਕਿਹੜਾ ਹੈ? ਇਹਨੇ ਸਰਦਾਰ ਮਹਾਂ ਸਿੰਘ ਨੇ ਆਖਿਆ, ਉਹ ਮਰਦੋ, ਇਸ ਜਮਰੌਦ ਦੇ ਕਿਲੇ ਨੂੰ ਢਹਿ ਢੇਰੀ ਕਰਨ ਵਾਸਤੇ ਮਨਸ਼ਾ ਲੈ ਕੇ ਆਇਆ ਸਮੀਖਾਂ ਪਠਾਣ, ਉਹਦੀਆਂ ਸਕੀਮਾਂ ਆਪਾਂ ਪੂਰੀਆਂ ਨਹੀਂ ਹੋਣ ਦੇਣੀਆਂ। ਸਾਡਾ ਇੱਕ ਫਰਜ਼ ਬਣਦਾ ਹੈ, ਆਪਾਂ ਉਸ ਮਰਦ ਸੂਰਮ ਨੂੰ ਇਹਨੂੰ ਸੁਨੇਹਾ ਜ਼ਰੂਰ ਭੇਜਣਾ ਹੈ, ਜਿਹਨੇ ਆਪਣੇ ਹੱਥੀਂ ਜਮਰੌਦ ਦਾ ਕਿਲ੍ਹਾ ਉਸਾਰਿਆ, ਫਤਿਹਗੜ੍ਹ ਦਾ ਕਿਲ੍ਹਾ ਤਿਆਰ ਕੀਤਾ, ਉਹਨੂੰ ਸੁਨੇਹਾ ਦੇ ਕੇ ਆਉਣਾ ਹੋਵੇਗਾ ਪਿਸ਼ਾਵਰ ਦੇ ਕਿਲ੍ਹੇ 'ਚ। ਇੱਕ ਚਿੱਠੀ ਲਿਖ ਦਿੱਤੀ ਸਰਦਾਰ ਮਹਾਂ ਸਿੰਘ ਨੇ, ਕਾਗਜ਼ ਦੀ ਹਿੱਕ ਉੱਤੇ ਕੁਝ ਗੱਲਾਂ ਲਿਖ ਕੇ ਅਤੇ ਲਪੇਟ ਕੇ ਕਾਗਜ਼ ਨੂੰ ਆਵਾਜ਼ਾਂ ਮਾਰ ਕੇ ਆਖਿਆ, ਉੱਠੇ ਕੋਈ ਮਰਦ, ਇਹ ਕਾਗਜ਼ ਇਹ ਚਿੱਠੀ ਪਿਸ਼ਾਵਰ ਦੇ ਕਿਲ੍ਹੇ ਵਿੱਚ ਜਾਵੇ ਅਤੇ ਜਾ ਕੇ ਸਰਦਾਰ ਹਰੀ ਸਿੰਘ ਨਲੂਏ ਨੂੰ ਕੋਈ ਦੇ ਕੇ ਆਵੇ। ਆਹ ਸੁਣਿਓ ਗੁਰੂ ਪਿਆਰਿਓ, ਇਹ ਆਵਾਜ਼ਾਂ ਸੁਣ ਕੇ ਇੱਕ ਧੀ ਉੱਠੀ, ਉਹਦਾ ਨਾਮ ਹੈ ਬੀਬੀ ਹਰਸ਼ਰਨ ਕੌਰ, ਉਹ ਸੇਵਾ ਕਰ ਰਹੀ ਸੀ ਦਲ ਵਿੱਚ, ਉਹਦਾ ਪਤੀ ਵੀ ਨਾਲ ਹੈ। ਉਹਨੇ ਅੱਗੇ ਆ ਕੇ ਆਖਿਆ, ਜਥੇਦਾਰਾ ਇਹ ਸੇਵਾ ਮੈਨੂੰ ਦੇ ਦਿਓ, ਇਹ ਚਿੱਠੀ ਮੈਂ ਆਪਣੇ ਪਿਤਾ ਸਮਾਨ ਸਰਦਾਰ ਹਰੀ ਸਿੰਘ ਨਲੂਆ ਨੂੰ ਦੇ ਕੇ ਆਵਾਂਗੀ ਪਿਸ਼ਾਵਰ ਦੇ ਕਿਲ੍ਹੇ ਵਿੱਚ। ਇੱਕ ਵਾਰ ਜਥੇਦਾਰ ਦੇ ਹਿਰਦੇ ਚੁੱਪ ਛਾ ਗਈ ਅਤੇ ਨਾਲ ਹੀ ਜਵਾਬ ਦੇ ਕੇ ਆਖਿਆ ਉਸ ਧੀ ਨੇ, ਜਥੇਦਾਰਾ ਮੈਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਖੰਡੇ ਬਾਟੇ ਦੀ ਪੌ ਲਈ ਹੈ, ਮੈਂ ਆਪਣੇ ਵੀਰਾਂ ਨਾਲੋਂ ਘੱਟ ਨਹੀਂ, ਮੇਰੇ ਕੋਲੋਂ ਇਹ ਸੇਵਾ ਨਖੋਈ ਜਾਏ। ਅੱਗੇ ਕੁਝ ਬੋਲਣ ਜੋਗਾ ਨਹੀਂ ਸੀ। ਸਰਦਾਰ ਮਾਨ ਸਿੰਘ ਨੇ ਉਹਦੇ ਹੱਥ ਵਿੱਚ ਚਿੱਠੀ ਫੜਾਈ, ਉਹਨੇ ਮਰਦਾਨਾ ਭੇਸ ਕਰ ਲਿਆ ਧਾਰਨ, ਹੋ ਗਈ ਘੋੜੇ 'ਤੇ ਸਵਾਰ, ਲਗਾਮਾਂ ਨੂੰ ਖਿੱਚ ਕੇ ਉਸ ਧੀ ਨੇ ਆਖਿਆ, ਜਥੇਦਾਰਾ ਜਦੋਂ ਮੈਂ ਪਿਸ਼ਾਵਰ ਦੇ ਕਿਲ੍ਹੇ 'ਚ ਪ੍ਰਵੇਸ਼ ਕਰ ਜਾਵਾਂਗੀ ਨਾ, ਉੱਥੋਂ ਇੱਕ ਤੋਪ ਦਾ ਗੋਲਾ ਦਾਗਿਆ ਜਾਏਗਾ, ਆਵਾਜ਼ ਆਏਗਾ, ਅੰਦਾਜ਼ਾ ਲਾ ਲਿਓ, ਇੱਕ ਅਲਾਰਮ ਹੋਵੇਗਾ ਕਿ ਮੈਂ ਸਹੀ ਸਲਾਮਤ ਪਿਸ਼ਾਵਰ ਦੇ ਕਿਲ੍ਹੇ 'ਚ ਪ੍ਰਵੇਸ਼ ਕਰ ਗਈ। ਦਗੜ ਦਗੜ ਕਰਦਾ ਘੋੜਾ ਚਲੇ ਗਿਆ, ਪਿਸ਼ਾਵਰ ਦੇ ਕਿਲ੍ਹੇ 'ਚ ਪ੍ਰਵੇਸ਼ ਹੋਇਆ। ਅੱਗੇ ਜਾ ਕੇ ਸਰਦਾਰ ਹਰੀ ਸਿੰਘ ਨਲੂਆ ਜੋ ਪਲੰਘ ਉੱਤੇ ਲੇਟੇ ਸਨ, ਆਲੇ ਦੁਆਲੇ ਸੈਂਕੜੇ ਵੈਦ ਖਲੋਤੇ ਨੇ, ਆਗਿਆ ਲੈ ਕੇ ਅੱਗੇ ਧੀ ਲੰਘੀ। ਸਰਦਾਰ ਨੇ ਆਖਿਆ, ਜਮਰੌਦ ਦੇ ਕਿਲ੍ਹੇ 'ਚੋਂ ਜਿਹੜੀ ਧੀ ਆਈ ਹੈ ਕੁਣ ਚੰਗਾ ਨਹੀਂ ਹੋਵੇਗਾ, ਜਲਦੀ ਨਾਲ ਅੱਗੇ ਆਉਣ ਦਿਓ। ਅੱਗੇ ਹੋ ਕੇ ਫਤਿਹ ਦੀ ਸਾਂਝ ਪਾਈ, ਜੋਗ ਉੱਤਰ ਸਰਦਾਰ ਨੇ ਦਿੱਤਾ। ਜਿਹੜਾ ਕਾਗਜ਼ ਉਹਨਾਂ ਨੇ ਹੱਥ ਵਿੱਚ ਫੜਿਆ ਸੀ ਨਾ ਗੁਰੂ ਪਿਆਰਿਓ, ਉਹ ਸਰਦਾਰ ਹਰੀ ਸਿੰਘ ਨਲੂਏ ਦੇ ਹੱਥ ਵਿੱਚ ਫੜਾ ਦਿੱਤਾ। ਮਰਦ ਪਲੰਘ ਉੱਤੇ ਲੇਟਿਆ, ਉਹਨੇ ਕਾਗਜ਼ ਨੂੰ ਖੋਲ੍ਹਿਆ ਅਤੇ ਕਾਗਜ਼ ਉੱਤੇ ਲਿਖੇ ਹੋਏ ਬੋਲ ਪੜ੍ਹਨ ਲੱਗਾ। ਕੀ ਲਿਖਿਆ ਸੀ ਕਾਗਜ਼ ਦੀ ਹਿੱਕ ਉੱਤੇ ਸਰਦਾਰ ਮਾਨ ਸਿੰਘ ਨੇ? ਉਹਨੇ ਆਖਿਆ ਸੀ, ਉਹ ਮਰਦਾ ਤੇਰੀ ਗੈਰ ਮੌਜੂਦਗੀ ਅੰਦਰ ਸੰਮੀ ਖਾਂ ਚੰਬਲਿਆ, ਉਹ ਜਮਰੌਦ ਨੂੰ ਜਿੱਤਣਾ ਚਾਹੁੰਦਾ ਹੈ, ਪਰ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਜਿਹੜੀਆਂ ਗੱਲਾਂ ਚਿੱਠੀ ਵਿੱਚ ਲਿਖੀਆਂ ਉਸ ਵਕਤ ਨੂੰ ਅਰਧ ਬੈਂਤ ਛੰਦ ਤੁਹਾਡੇ ਨਾਲ ਇਉਂ ਸਾਂਝਾ।

0: ਲੱਖ ਵਾਰੀ ਉਹ ਜਿਉਂਦੇ ਰਹੇ ਤਾਂ ਮਿਲਾਂਗੇ, ਲੱਖ ਵਾਰੀ ਨਹੀਂ ਤਾਂ ਆਖਰੀ ਫਤਿਹ ਬੁਲਾ ਰਿਹਾ ਹਾਂ।
1: ਗੁਰੂ ਘਰੇ ਸਤਿ ਸੰਗਤ, ਸਰਦਾਰ ਹਰੀ ਸਿੰਘ ਨਲਗੂਏ ਨੇ ਚਿੱਠੀ ਦੇ ਬੋਲ ਪੜ੍ਹੇ। ਜਦੋਂ ਮਰਦ ਜਮਰੌਤ ਦਾ ਹਾਲ ਜਾਣ ਲਏ ਫਿਰ ਕਿਹੜੀ ਦੁਨੀਆ ਦੀ ਤਾਕਤ ਇਸ ਮਰਦ ਨੂੰ ਰੋਕਦਾ? ਇਹਨੇ ਰੋਹ ਵਿੱਚ ਆ ਕੇ ਇਹਦੇ ਅੰਗ ਅੰਗ ਅੰਗੜਾਈ ਲੈਂਦਾ, ਇਹਦਾ ਤਨ ਬਦਨ ਹਲਚਲ ਵਿੱਚ ਆਇਆ। ਭਾਵੇਂ ਸਖਤ ਬਿਮਾਰ ਸੀ ਸਰਦਾਰ ਹਰੀ ਸਿੰਘ ਨਲੂਆ, ਕੋਲ ਖਲੋਤਾ ਹੋਇਆ ਵੈਦ ਉਹਦੇ ਹੱਥਾਂ ਪੈਰਾਂ ਦੀ ਪੈ ਗਈ। ਇਸ ਮਰਦ ਨੇ ਆਖਿਆ, ਉੱਠੋ ਮਰਦੋ, ਜਮਰੌਤ ਦਾ ਕਿਲਾ ਇੰਨੇ ਸਮੇਂ ਤੱਕ ਢਹਿ ਢੇਰੀ ਹੋ ਜਾਏ, ਉਹ ਦੁਸ਼ਮਣ ਦੀ ਮਨਸ਼ਾ ਜਿਹੜੀ ਉਹ ਪੂਰੀ ਹੋ ਜਾਏ, ਉਹ ਤੋਂ ਪਹਿਲਾਂ ਜਮਰੌਤ ਦੇ ਮੈਦਾਨੇ ਜੰਗ ਵਿੱਚ ਜਾਣਾ ਹੋਵੇਗਾ। ਅੱਧੀ ਰਾਤ ਦਾ ਸਮਾਂ, ਇਤਿਹਾਸਕਾਰ ਲਿਖਦੇ ਨੇ 30 ਅਪ੍ਰੈਲ ਦਾ ਪੱਖ ਲੱਗ ਚੁੱਕਾ ਸੀ ਸੰਨ 1837 ਦਾ। ਅੱਧੀ ਰਾਤ ਮਰਦ ਨੇ ਦੇ ਕੇ ਲਲਕਾਰ, ਇਹਨੇ ਆਖਿਆ, ਉੱਠੋ, ਇੱਥੇ ਇੱਕ ਸ਼ਹਿਰ ਲਿਖਦਾ ਹੈ, ਉਹ ਕਹਿੰਦਾ, ਖੇ ਖੁਸ਼ੀ ਵਿੱਚ ਤਬੂਰ ਵੱਜਾ, ਤੌਂਸੇ ਮਾਰ ਸਰਦਾਰ ਤਿਆਰ ਹੋਇਆ, ਪੜਤਲ ਵਿੱਚ ਲੈ ਕੇ ਦਰਵੇਛੀਆਂ ਨੂੰ। ਜਦੋਂ ਜੰਗ ਦਾ ਆ ਗੁਬਾਰ ਹੋਇਆ, ਉਹ ਕਾਦਰ ਯਾਰ ਸਰਦਾਰ ਦੇ ਨਾਲ ਉੱਥੇ ਕੈਮ ਆਦਮੀ 8000 ਹੋਇਆ। 8000 ਸਿੱਖਾਂ ਦਾ ਦਸਤਾ ਲੈ ਕੇ ਸਰਦਾਰ ਹਰੀ ਸਿੰਘ ਨਲੂਆ ਤੁਰਨ ਲੱਗੇ। ਇਹਦੀ ਬਾਂਹ ਫੜ ਲਈ ਵੈਦ ਨੇ, ਇਹਨੇ ਆਖਿਆ, ਸਰਦਾਰ ਜੀ ਮਾਫ ਕਰਿਓ, ਸ਼ੇਰੇ ਪੰਜਾਬ ਵੱਲੋਂ ਬੜੀ ਸਖਤ ਤਾੜਨਾ ਹੈ, ਤੁਹਾਨੂੰ ਕਿਤੇ ਜਾਣ ਦੀ ਆਗਿਆ ਨਹੀਂ, ਜਿੰਨਾ ਚਿਰ ਤੁਸੀਂ ਛੇਤ ਜਾਪ ਨਹੀਂ ਹੋ ਜਾਂਦੇ, ਤੰਦਰੁਸਤ ਨਹੀਂ ਹੋ ਜਾਂਦੇ। ਸਰਦਾਰ ਹਰੀ ਸਿੰਘ ਨਲੂਏ ਨੇ ਬਾਂਹ ਛਡਾ ਕੇ ਵੈਦ ਨੂੰ ਆਖਿਆ, ਵੈਦਾ, ਇਹ ਕੌਮ ਦੀ ਅਮਾਨਤ ਹੈ ਸਰੀਰ, ਅਤੇ ਕੀ ਕਰਨਾ ਸਰੀਰ ਨੂੰ ਜਦੋਂ ਮੇਰਾ ਪੁੱਤਾਂ ਵਾਂਗ ਤਿਆਰ ਕੀਤਾ ਜਮਰੌਤ ਦਾ ਕਿਲਾ ਢਹਿ ਢੇਰੀ ਮਿੱਟੀ ਨਾਲ ਮਿਲ ਗਿਆ। ਬਾਂਹ ਛਡਾ ਕੇ ਮਰਦ, ਅੱਧੀ ਰਾਤ 12 ਵਜੇ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਸੀ, 30 ਅਪ੍ਰੈਲ ਦਾ ਪੱਖ ਲੱਗ ਚੁੱਕਾ ਹੈ, ਆਓ ਗੁਰੂ ਪਿਆਰਿਓ, ਪਿਸ਼ਾਵਰ ਦੇ ਕਿਲੇ 'ਚੋਂ ਮਰਦ ਮਾਰ ਕੇ ਲਲਕਾਰ ਜਮਰੌਤ ਦੇ ਕਿਲੇ ਵੱਲ ਨੂੰ ਜਾਣ ਲੱਗਾ। ਇੱਕ ਵਾਰ ਛੰਦ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹਨਾਂ ਲੈਣਾ ਉਸ ਵਕਤ ਨੂੰ ਐਂ ਸਾਂਝਾ।
0: ਚਿੱਠੀ ਪੜ ਕੇ ਉੱਠਿਆ ਹਰੀ ਸਿੰਘ ਨਲੂਆ ਸਰਦਾਰ, ਉਹਨੇ ਬਾਂਹ ਛਡਾਈ ਵੈਦ ਤੋਂ,
2: ਉਹਨੇ ਬਾਂਹ ਛਡਾਈ ਵੈਦ ਤੋਂ, ਮੈਨੂੰ ਕੋਈ ਨਾ ਕਹੇ ਬਿਮਾਰ, ਪਾਈਆਂ ਮੱਥੇ ਉੱਤੇ ਤਿਊੜੀਆਂ,
0: ਪਾਈਆਂ ਮੱਥੇ ਉੱਤੇ ਤਿਊੜੀਆਂ, ਅੱਖਾਂ ਭਖੀਆਂ ਵਾਂਗ ਅੰਗਿਆਰ, ਜਿਵੇਂ ਬੱਬਰ ਸ਼ੇਰ ਕੋਈ ਗੱਜਦਾ,
2: ਜਿਵੇਂ ਬੱਬਰ ਸ਼ੇਰ ਕੋਈ ਗੱਜਦਾ, ਆਇਆ ਸਾਹਮਣੇ ਵੇਖ ਸ਼ਿਕਾਰ, ਮੇਰਾ ਘੋੜਾ ਲਿਆਓ ਕੱਸ ਕੇ,
0: ਮੇਰਾ ਘੋੜਾ ਲਿਆਓ ਕੱਸ ਗਈਓ, ਮੇਰਾ ਘੋੜਾ ਲਿਆਓ ਕੱਸ ਕੇ, ਸਾਰੀ ਫੌਜ ਨੂੰ ਕਰੋ ਤਿਆਰ, ਵੈਰੀ ਚੜ ਆਇਆ ਜਮਰੌਦ ਤੇ,
2: ਵੈਰੀ ਚੜ ਆਇਆ ਜਮਰੌਦ ਤੇ ਕਰਦਾ ਮਾਰੋ ਮਾਰ, ਸਾਡੇ ਜਿਉਂਦਿਆਂ ਦੇਸ਼ ਪੰਜਾਬ ਚ,
0: ਜਿਉਂਦਿਆਂ ਦੇਸ਼ ਪੰਜਾਬ ਦੀ ਕਿਹੜਾ ਰਿਹਾ ਏ ਅਣਖ ਵੰਗਾਰ, ਉਹਨੇ ਖੜ ਕੇ ਕਲੇ ਪਿਛੌਰ ਦੇ,
2: ਉਹਨੇ ਖੜ ਕੇ ਕਲੇ ਪਿਛੌਰ ਤੇ ਦਿੱਤੀ ਚੋਟ ਨਗਾਰੇ ਮਾਰ, ਚੜੇ ਜੰਗ ਨੂੰ ਜੰਗੀ ਸੂਰਮੇ,
0: ਚੜੇ ਜੰਗ ਨੂੰ ਜੰਗੀ ਸੂਰਮੇ, ਹੋ ਗਏ ਘੋੜਿਆਂ ਦੇ ਅਸਵਾਰ, ਘੋੜੇ ਹਿਣਕੇ ਧੂੜਾ ਪੁੱਟ ਦੇ,
2: ਘੋੜੇ ਹਿਣਕੇ ਧੂੜਾ ਪੱਟ ਦੇ, ਹਵਾ ਲਾ ਲਓ ਤੇਜ ਰਫਤਾਰ, ਖੰਡੇ ਬਿਜਲੀ ਵਾਂਗੂ ਚਮਕ ਦੇ,
0: ਖੰਡੇ ਬਿਜਲੀ ਵਾਂਗੂ ਲਿਸ਼ਕ ਦੇ, ਆ ਗਏ ਛੱਡ ਮਿਆਨੋ ਬਾਹਰ, ਤੀਰ ਪੱਥਿਆਂ ਦੇ ਵਿੱਚ ਛੂਕ ਦੇ,
2: ਤੀਰ ਪੱਥਿਆਂ ਦੇ ਵਿੱਚ ਛੂਕ ਦੇ, ਮੰਗਦੇ ਖੂਨ ਜੰਗੀ ਹਥਿਆਰ, ਉਹਨਾਂ ਵੱਡ ਵੱਡੇ

0: ਛੱਡ ਜਵਾਰ ਜਦੋਂ ਦਲਾਂ ਦੇ ਹੁਣ ਮੁਕਾਬਲੇ
1: ਜਦੋਂ ਦਲਾਂ ਦੇ ਹੁਣ ਮੁਕਾਬਲੇ ਫਿਰ ਪਰਖੀਰੀ ਤਲਵਾਰ ਚਿੜੀਆਂ ਕੁੱਕੜ ਕੁੱਕੜ ਬੋਲਦੇ
0: ਜੁਕਣ ਕੁੱਕੜ ਬੋਲਦੇ ਅੰਮ੍ਰਿਤ ਵੇਲੇ ਵਜੇ ਜਾਰ ਸਿੰਘਾਂ ਆ ਕੇ ਵਿੱਚ ਮੈਦਾਨ ਦੇ
1: ਸਿੰਘਾਂ ਆ ਕੇ ਵਿੱਚ ਮੈਦਾਨ ਦੇ ਉੱਚੀ ਆਖ ਦਿੱਤਾ ਲਲਕਾਰ ਜਾਨਾਂ ਵਾਰ ਕੇ ਰਾਖੀ ਕਰਾਂਗੇ
0: ਜਾਨਾਂ ਵਾਰ ਕੇ ਰਾਖੀ ਕਰਾਂਗੇ ਅਸੀਂ ਦੇਸ਼ ਦੇ ਪਹਿਰੇਦਾਰ ਸ਼ੇਰਪੁਰੀਆ ਫਤਿਹ ਅਕਾਲ ਦੀ
1: ਸ਼ੇਰਪੁਰੀਆ ਫਤਿਹ ਅਕਾਲ ਦੀ ਰਣ ਤੱਤੇ ਦੇ ਵਿੱਚ ਕਾਰ
0: ਸਭ ਸੰਗਤ ਕਹਿ ਜੋ ਵਾਹਿਗੁਰੂ
2: 30 ਅਪ੍ਰੈਲ ਸਵੇਰੇ ਅੰਮ੍ਰਿਤ ਵੇਲੇ 4 ਵੱਜ ਚੁੱਕੇ ਸਨ ਸਰਦਾਰ ਹਰੀ ਸਿੰਘ ਨਲੂਏ ਦਾ ਲਾਹੌਰ ਲਸ਼ਕਰ ਵੱਡਾ ਦਲ ਆ ਗਏ ਸਰਦਾਰ ਅਮਰ ਸਿੰਘ ਮਜੀਠੀ ਹੈ ਸਰਦਾਰ ਨਿਧਾਨ ਸਿੰਘ 5 ਹੱਥ ਹੈ ਅਤੇ ਸਰਦਾਰ ਹਰੀ ਸਿੰਘ ਨਲੂਆ ਇਹ 3 ਜਰਨੈਲ ਸਨ ਇਹਨਾਂ ਨੂੰ ਵੱਖਰੇ ਵੱਖਰੇ ਵੰਡ ਦਿੱਤਾ ਫੌਜ ਵਿੱਚ ਅਤੇ ਹਮਲਾ ਕਰ ਦਿੱਤਾ ਜੈਕਾਰਿਆਂ ਦੀ ਗੂੰਜ ਵਿੱਚ ਸੰਮੀ ਖਾਂ ਪਠਾਨ ਦੀ ਸੈਨਾ ਉੱਤੇ ਅੰਦਰ ਸਰਦਾਰ ਮਾਹ ਸਿੰਘ ਨੂੰ ਵੀ ਪਤਾ ਲੱਗਾ ਚਾਹ ਚੜ੍ਹ ਗਿਆ ਉਸ ਮਰਦ ਨੂੰ ਅਤੇ ਸੰਮੀ ਖਾਂ ਪਠਾਨ ਨੂੰ ਵੀ ਕਿਸੇ ਜਰਨੈਲ ਨੇ ਜਦ ਦੱਸਿਆ ਵੀ ਸਰਦਾਰ ਹਰੀ ਸਿੰਘ ਨਲੂਆ ਆਪ ਅਗਵਾਈ ਕਰਨ ਵਾਸਤੇ ਜੰਗ ਦੇ ਮੈਦਾਨ 'ਚ ਆ ਗਏ ਇੱਕ ਵਾਰ ਇਤਿਹਾਸਕਾਰ ਲਿਖਦੇ ਉਹਦਾ ਤਨ ਬਦਨ ਕੰਬਿਆ ਅਤੇ ਜ਼ਰੂਰ ਉਹਦੇ ਨਾਲ ਖਲੋਤੇ ਹੋਏ ਇੱਕ ਜਰਨੈਲ ਨੇ ਆਖਿਆ ਸੰਮੀ ਖਾਂ ਨਾ ਘਬਰਾ ਨਾ ਉਹ ਸਿਹਤ ਜਾਪ ਨਹੀਂ ਉਹ ਤੰਦਰੁਸਤ ਨਹੀਂ ਉਹਨੂੰ ਮਾਰ ਕੇ ਸਦੇ ਦੀ ਕਲੇ ਨਿਬੇੜ ਕੇ ਜਾਵਾਂਗੇ ਇਹਦਾ ਥੋੜ੍ਹਾ ਜਿਹਾ ਹੌਸਲਾ ਬਣਿਆ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ ਆਓ ਗੁਰੂ ਪਿਆਰਿਓ ਖਿਆਲਤ ਕਰਿਓ ਲੜਦਿਆਂ ਲੜਦਿਆਂ ਉੱਥੇ ਸੈਨਾ ਇੱਧਰੋਂ ਮਰਦ ਸੰਮੀ ਖਾਂ ਪਠਾਨ ਉੱਤੇ ਉਹਦੀ ਸੈਨਾ ਮੁਕਾਬਲਾ ਹੋ ਰਿਹਾ ਇਤਿਹਾਸਕਾਰ ਲਿਖਦੇ ਨੇ ਭੁੱਲਦਾ ਭੁਲਾਉਂਦਾ ਆ ਗਿਆ ਸਰਦਾਰ ਹਰੀ ਸਿੰਘ ਨਲੂਆ ਦੇ ਸਾਹਮਣੇ ਸੰਮੀ ਖਾਂ ਪਠਾਨ ਇਹ ਰੋਹ ਵਿੱਚ ਆਇਆ ਇਹਨੇ ਆਖਿਆ ਉਹ ਸਰਦਾਰ ਹਰੀ ਸਿੰਘ ਨਲੂਆ ਤੂੰ ਹੈ ਨਾ ਉਹ ਤੇਰਾ ਨਾਮ ਸੁਣ ਕੇ ਸਾਡੇ ਨੌਜਵਾਨਾਂ ਦਾ ਖੂਨ ਠੰਡਾ ਹੋ ਗਿਆ ਉਹ ਤੇਰਾ ਨਾਂ ਸੁਣ ਕੇ ਕਾਬਲ ਕੰਧਾਰ ਕੰਬਦਾ ਅੱਜ ਤੈਨੂੰ ਮਾਰ ਕੇ ਜਾਣਾ ਤੈਨੂੰ ਖਤਮ ਕਰਕੇ ਜਾਣਾ ਸਰਦਾਰ ਹੋ ਗਿਆ ਰੋਹ ਵਿੱਚ ਤਿਆਰ ਮਰਦ ਕਦੋਂ ਡੋਲਦਾ ਸੀ ਵੱਡੇ ਜਿਗਰੇ ਦਾ ਮਾਲਕ ਸੀ ਉਹਨੇ ਆਖਿਆ ਸੰਮੀ ਖਾਂ ਪਠਾਨਾ ਫਿਰ ਤੈਨੂੰ ਮੌਕਾ ਨਾ ਮਿਲੇ ਹੋ ਸਕਦਾ ਪਹਿਲਾ ਵਾਰ ਕਰ ਲੈ ਇਹਨੇ ਵਾਰ ਕੀਤਾ ਸਰਦਾਰ ਨੇ ਰੋਕਿਆ ਇਹਨੇ ਦੂਸਰਾ ਵਾਰ ਕੀਤਾ ਸਰਦਾਰ ਹਰੀ ਸਿੰਘ ਨਲੂਏ ਨੇ ਰੋਕਿਆ ਇਹਨੇ 3 ਵਾਰ ਕਰ ਲਏ ਇਤਿਹਾਸਕਾਰ ਲਿਖਦੇ ਨੇ 3 ਵਾਰ ਕਰਕੇ ਨਾ ਇਹ ਥੋੜ੍ਹਾ ਜਿਹਾ ਕਦਮ ਪਿੱਛੇ ਹਟਾਉਣ ਲੱਗਾ ਸਰਦਾਰ ਨੇ ਆਖਿਆ ਅਣਜਾਣ ਜਾਪਦਾ ਉਹ ਭਾਜੀ ਪਾ ਕੇ ਨਿਊਂਦਰਾ ਲੈ ਕੇ ਜਾਈਦਾ ਆਹ ਸਾਡੀ ਵਾਰੀ ਆਈ ਅਤੇ ਪਿੱਛੇ ਹਟਦਾ ਲੈ ਸਾਡਾ ਵੀ ਵਾਰ ਚੱਲਦਾ ਜਾ ਮਰਦ ਸੂਰਮੇ ਸਰਦਾਰ ਹਰੀ ਸਿੰਘ ਨਲੂਆ ਨੇ ਵਾਰ ਕੀਤਾ ਐਸਾ ਭਰਵਾਂ ਵਾਰ ਇਤਿਹਾਸਕਾਰ ਲਿਖਦੇ ਨੇ ਇਹਦੀ ਲੋਹੇ ਦੀ ਪਾਈ ਹੋਈ ਵਰਦੀ ਨੂੰ ਚੀਰ ਕੇ ਇਹਦੇ ਤਨ ਬਦਨ 'ਤੇ ਲੱਗਾ ਐਡਾ ਵੱਡਾ ਵਾਰ ਸੀ ਚੱਲ ਨਾ ਸਕਿਆ ਕੰਬਿਆ ਧਰਤੀ 'ਤੇ ਡਿੱਗਿਆ ਅਤੇ ਅੱਲਾ ਨੂੰ ਪਿਆਰਾ ਹੋ ਗਿਆ ਮਰ ਗਿਆ ਇਹਦੀ ਸੈਨਾ ਜਿੰਨੀ ਕੁ ਬਚੀ ਸੀ ਉਹ ਪਿੱਛੇ ਨੂੰ ਦੌੜੀ ਕੋਲ ਖਲੋਤਾ ਸਰਦਾਰ ਨਿਧਾਨ ਸਿੰਘ ਉਹ ਆਪਣੇ ਘੋੜੇ 'ਤੇ ਸਵਾਰ ਹੋ ਗਿਆ ਉਹਦਾ ਮਨ ਸੀ ਮੈਂ ਇਹਨਾਂ ਨਬੀ ਦੇ ਪੁੱਤਰਾਂ ਨੂੰ ਇਹਨਾਂ ਸੈਨਾ ਆਏ ਹੋਏ ਦੁਸ਼ਮਣਾਂ ਨੂੰ ਘਰ ਵਿੱਚ ਵਾੜ ਕੇ ਆਉਣਾ ਮਰਦ ਪਿੱਛੇ ਚਲੇ ਗਿਆ ਕੋਲ ਖਲੋਤੇ ਸਰਦਾਰ ਅਮਰ ਸਿੰਘ ਨੇ ਆਖਿਆ ਸਰਦਾਰ ਹਰੀ ਸਿੰਘ ਨਲੂਆ ਜੀ ਸਾਡਾ ਹੀ ਭਰਾ ਦੁਸ਼ਮਣ ਦਾ ਪਿੱਛਾ ਕਰਨ ਵਾਸਤੇ ਚਲੇ ਗਿਆ ਸਾਨੂੰ ਉਹਦੀ ਮੱਤ 'ਤੇ ਜਾਣਾ ਹੋਵੇਗਾ ਸਰਦਾਰ ਹਰੀ ਸਿੰਘ ਨਲੂਆ ਹੋ ਗਿਆ ਘੋੜੇ 'ਤੇ ਸਵਾਰ ਉਹ ਮਰਦ ਸੂਰਮੇ ਨੇ ਆਪਣੇ ਘੋੜੇ ਦੀ ਲਗਾਮ ਨੂੰ ਖਿੱਚ ਕੇ ਅਤੇ ਉਹਦੇ ਨਾਲ ਕੁਝ ਗੱਲਾਂ ਕਰਕੇ ਆਖਿਆ ਉਹ ਮਰਦਾ ਚੱਲ ਜਿਵੇਂ ਤੇਰੀ ਪਿੱਠ 'ਤੇ ਬਹਿ ਕੇ ਮੈਂ ਕਈ ਇਲਾਕੇ ਸਰ ਕੀਤੇ ਅੱਜ ਦੁਸ਼ਮਣ ਨੂੰ ਉਹਦੇ ਘਰ ਤੱਕ ਵਿਆੜ ਕੇ ਆਉਣਾ ਮਰਦ ਘੋੜੇ 'ਤੇ ਸਵਾਰ ਹੋ ਕੇ ਫੁੰਕਾਰੇ ਮਾਰਦਾ ਘੋੜਾ ਤੁਰਿਆ ਜਾ ਰਿਹਾ ਆਓ ਗੁਰੂ ਪਿਆਰਿਓ ਬਦਕਿਸਮਤੀ ਕੌਮ ਦੀ ਦੋ ਪਠਾਣਾਂ ਦੇ ਪੁੱਤ ਲੁਕੇ ਸੀ ਇੱਕ ਪਹਾੜੇ ਦੇ ਓਹਲੇ ਉਹਨਾਂ ਦੀ ਰਾਈਫਲ ਵਿੱਚੋਂ ਦੋ ਗੋਲੀਆਂ ਚੱਲੀਆਂ ਅਤੇ ਸਰਦਾਰ ਹਰੀ ਸਿੰਘ ਨਲੂਆ ਦੀ ਛਾਤੀ 'ਚ ਆਣ ਵੱਜੀਆਂ ਉਹ ਮਰਦ ਜਿਵੇਂ ਤੁਰਿਆ ਜਾਂਦਾ ਅਤੇ ਜਿਵੇਂ ਦੁਸ਼ਮਣ ਨੂੰ ਅੱਡੀਆਂ ਚੁੱਕ ਕੇ ਭੱਜਣ ਦਾ ਰਾਹ ਨਹੀਂ ਲੱਭ ਰਿਹਾ ਉਹ ਵਕਤ ਵਾਤਾਵਰਣ ਐਂ ਸਮਝ ਕੋੜ

0: ਕੰਬਦੇ ਵੱਡੇ ਸ਼ਾਹ ਅਸਵਾਰਾ ਨਲੂਆ ਤੱਕ ਗਏ ਕੰਬਦੇ ਵੱਡੇ ਸ਼ਾਹ ਅਸਵਾਰ
1: ਜੋਬਨ ਡਲਕਾ ਮਾਰਦਾ ਭਾਵੇਂ ਸਖਤ ਬਿਮਾਰ ਜੋਬਨ ਡਲਕਾ ਮਾਰਦਾ ਭਾਵੇਂ

0: ਰਿਹਾ ਸ਼ੇਰ ਲਲਕਾਰ ਜਰਾ ਰਗੋ ਨਬੀ ਦੇ ਪੁੱਤਰੋ ਰਿਹਾ ਸ਼ੇਰ ਲਲਕਾਰ
1: ਉਹ ਮੁਗਲ ਨੱਸੇ ਹੱਥ ਜੋੜ ਕੇ ਉਹ

0: ਮੁੜਿਆ ਸਿੰਘ ਹੁਸ਼ਿਆਰ
1: ਲੁਕੇ ਬੈਠੇ ਸੀ ਮੁਗਲ ਦੋ ਸੁਰ ਕਰਮ ਵਿਚਕਾਰ ਲੁਕੇ ਬੈਠੇ ਦੋ ਮੁਗਲ ਸੀ ਸੁਰ ਕਰਮ

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮੁੰਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ।

ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਕਵਿਸ਼ਰੀ ਜਥਾ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ ਅਤੇ ਇਹਨਾਂ ਦੇ ਕਵਿਸ਼ਰੀ ਜਥੇ ਪਾਸੋਂ ਗੁਰੂ ਇਤਿਹਾਸ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਪਿਛਲੇ ਤਕਰੀਬਨ 4-5 ਦਿਨ ਤੋਂ ਲਗਾਤਾਰ ਆਪ ਸੰਗਤਾਂ ਨੂੰ ਕਵਿਸ਼ਰੀ ਰਾਹੀਂ ਗੁਰ ਇਤਿਹਾਸ ਸਰਵਣ ਕਰਾ ਰਹੇ ਨੇ। ਸੋ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਸਟ੍ਰੇਲੀਅਨ ਸਿੱਖਿਆ ਸ਼ਿਸ਼ਨ ਵੱਲੋਂ, ਸਮੂਹ ਸੰਗਤਾਂ ਵੱਲੋਂ, ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਇਆ ਹੈ। ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਾਂ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਅਤੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਭੱਠਲ ਸਮੁੱਚੇ ਜਥੇ ਸਮੇਤ ਸਟੇਜ 'ਤੇ ਆਉਣ ਦੀ ਕਿਰਪਾਲਤਾ ਕਰਨ, ਅਤੇ ਗੁਰੂ ਘਰ ਵੱਲੋਂ ਬਖਸ਼ਿਸ਼ ਜੋ ਸਰੂਪਾ ਹੋਣਾ ਹੈ। ਸੋ ਬੇਨਤੀ ਹੈ ਸਮੁੱਚੇ ਜਥੇ ਨੂੰ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ।
1: ਕੋਈ ਨਹੀਂ।

ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੇ ਜੱਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਮੈਂ ਸਾਰੀਆਂ ਸੰਗਤਾਂ ਵੱਲੋਂ ਇੱਕ ਵਾਰ ਫਿਰ ਤੋਂ ਸਾਰੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਸੋ ਅੱਜ ਦੇ ਦੁਪਹਿਰ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਸੁਖਦੇਵ ਸਿੰਘ ਜੀ, ਬੀਬੀ ਕੁਲਜੀਤ ਕੌਰ, ਤਿਹਨਾਂ ਵੱਲੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਪਰਿਵਾਰ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ, ਬੱਚੇ ਬਨਰੋਜ ਸਿੰਘ ਦੇ ਵਿਆਹ ਕਾਰਜਾਂ ਦੀ ਖੁਸ਼ੀ ਵਿੱਚ ਸਮੁੱਚੇ ਪਰਿਵਾਰ ਵੱਲੋਂ ਸੇਵਾਵਾਂ ਲਈਆਂ ਗਈਆਂ ਨੇ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਗੁਰਮਤਿ ਅਨੁਸਾਰ ਸਤਿਗੁਰੂ ਜੀ ਪਰਿਵਾਰ ਦੀਆਂ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੁਣ 1:30 ਵਜੇ ਤੋਂ ਬਾਅਦ ਪੰਜਾਬੀ ਸਕੂਲ ਦੇ ਵਿੱਚ ਗੁਰਮੁਖ ਪਿਆਰਿਆਂ ਵੱਲੋਂ ਜੋ ਕਿਤਾਬ ਰਿਲੀਜ਼ ਹੋਣੀ ਹੈ, ਸੋ ਆਪ ਜੀ ਨੇ ਉੱਥੇ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਅਤੇ ਆਉਣ ਵਾਲੇ ਦਿਹਾੜੇ ਗੁਰੂ ਘਰ ਵਿਖੇ ਜੋ ਮਨਾਏ ਜਾ ਰਹੇ ਨੇ, 4 ਤਰੀਕ ਤੋਂ ਲੈ ਕੇ 4 ਜੂਨ ਤੋਂ ਲੈ ਕੇ, ਵੈਸੇ ਤਾਂ ਆਪਾਂ ਕੱਲ੍ਹ ਤੋਂ ਹੀ ਤਕਰੀਬਨ ਸਾਰਾ ਹਫ਼ਤਾ ਜਿਹੜਾ ਹੈ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਨਾ ਹੈ। ਅਤੇ ਅਗਲੇ ਹਫ਼ਤੇ ਦੇ ਵਿੱਚ 4 ਜੂਨ ਤੋਂ ਲੈ ਕੇ 7 ਜੂਨ ਤੱਕਰ ਗੁਰੂ ਘਰ ਵਿਖੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ ਨੇ। 5 ਤਰੀਕ ਨੂੰ ਆਰੰਭ ਹੋਣਗੇ, 7 ਨੂੰ ਭੋਗ ਪਾਏ ਜਾਣਗੇ, ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ, ਗੁਰੂ ਕਾ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨ ਨਿਉਲੀ ਕਰਮ ਕਰੇ ਬਵਾਸਣ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸੀ ਕਟਾਵੇ ਤੋ ਪੀਹੋ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸਭ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਮਾਹੇ ਮਨ ਕਾਮਨਾ ਤੀਰ ਦੇ ਛੁੱਟੈ ਗਰਭ ਗਮਾਨਾ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸ਼ੁੱਧ ਕਾਂ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਅਨਕ ਜਤਨ ਕਰ ਤਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੂਝੈ ਕੋਟ ਪਾਪ ਦਰਗ ਹੈ ਨੀ ਸੀਜੈ ਛੂਟ ਸਨਾਹੀ ਉਪ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜ ਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹੋ ਮੈਂ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜ ਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕਿਰੇਨਾ ਹਰ ਹਰ ਨਾਮ ਦਿਨ ਘੜ ਘੜ ਜੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੋਖ ਦੁੱਖ ਜਨ ਸਮਦਿਸ਼ਤੇਤਾ ਨਾਨਕ ਪਾਪ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਿਥਾਵੇ ਕਹੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵ ਵਦਾਨ ਕਰਨ ਕਰਾਵਣ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਮਖਾਨੀ ਸਗਲ ਤਾਨ ਤੇ ਉੱਤਮ ਥਾਨ ਨਾਨਕ ਜਹਿ ਕਟ ਵਸੈ ਹਰ ਨਾਮ ਸਲੋਕ ਨਿਰਗੁਣੇ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਯਾਦ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਤਾਨੀ ਜਿਨ ਤੂੰ ਸਾਸ ਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੋਧ ਬਿਰਦ ਪਿਆਉ ਪ੍ਰਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀ ਜੈ ਜਿਹ ਪ੍ਰਸਾਦ ਧਰੁ ਪਰ ਸੁਖ ਵਸੈ ਸੁੱਤ ਪ੍ਰਾਤ ਮੀਤ ਬੰਤਾ ਸੰਘ ਹਸੈ ਜਿਹ ਪ੍ਰਸਾਦ ਪੀ ਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਪ ਕਮਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਪ ਕਰਨੇ ਤਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਉ ਪ੍ਰੀਤ ਨਾ ਕਰੇ ਗਵਾਰ ਜਾਂ ਕੀ ਸੇਵਾ ਨਵ ਨਿਤ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸ ਸਦਾ ਹਜੂਰੇ ਤਾਂ ਕੋ ਅੰਦਾ ਜਨ ਦੂਰੇ ਜਾਂ ਕੀ ਟਹਿਲ ਪਾਵੇ ਦਰਗਾਹ ਮਾਨਤ ਸਹਿਬ ਸਾਰੇ ਮੁਗਦ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਏ ਗਰਦ ਵਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸਨਾਈ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਮਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਾਂ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰਕੇ ਲਿਹੁਣ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਅਭੀਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੁਮਾ ਸੁਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ।

0: ਸੰਗ ਸਹਾਇ ਸੋ ਆਵੇ ਨਾ ਚੇਤ, ਜੋ ਬਹਿ ਰਾਹੀ ਤਾਂ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੇ, ਅਨੰਦ ਕੇਰ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਵੈ ਮੂੜੈ ਚੇਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਆਹੂ ਜੁਗਤ ਵਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਨ ਕਰ ਕਰਮ, ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹੰਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸਵਾਗਿਆਕਾਰੀ, ਤੁਮਰੀ ਕਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਏ, ਨਾਨਕ ਕਹੂੰ ਨਾ ਸੀ ਜਈ, ਬਿਰਨਾ ਮੈਂ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਬੇਖੋਟ ਗਵਾਵੇ, ਏਕ ਭੀ ਨਾ ਦੇ ਦਸ ਪੀਹਰ ਲੈ, ਤਾਂ ਮੂੜਾ ਕਹੁ ਕਹਾਂ ਕਰੇ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਜਾਂ ਕਹਿ ਮਨ ਲਾਗਾ ਪਰਾ ਮੀਠਾ, ਸਰਬ ਸੋਖ ਤਾਂ ਹੂੰ ਮਨ ਮੁੱਠਾ, ਜਿਸ ਜਨ ਆਪਣਾ ਹੁਕਮ ਨਾਇਆ, ਸਰਬ ਤੋਕ ਨਾਨਕ ਤਿਨ ਪਾਇਆ, ਅਗੰਤ ਛਾਪ ਨੀਂਦੇ ਰਾਸ, ਖਾਤ ਭੀਤ ਵਰਤੇ ਨਦੋਲਾਸ, ਆਪਣੀ ਮਾਨ ਕਛ ਬਹੁਰ ਸ਼ਾਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਕੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਵਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਗਪਾਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਕ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨ ਸਹਿ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ, ਵਟਾਉ ਸਿਉ ਜੋ ਲਾਵੇ, ਨੇ ਤਾਂ ਕੋ ਹੱਥ ਨਾ ਵੇਖੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਏ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਹ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਤ ਹਸਤੀ ਅਸ਼ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰਕਰਤ ਗਮਾਨ, ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸ਼ਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋਹਿਰੈ, ਮਿਥਿਆ ਨੇਤਰ ਪੇਖਤ ਪਰ ਤਰਿਆ ਰੁਪਾਦ, ਮਿਥਿਆ ਰਸਨਾ ਭੋਜਨ ਨਨ ਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਧਾਵਹਿ, ਮਿਥਿਆ ਮਨ ਪਰ ਲੋਭ ਲਵਾਵੇ, ਮਿਥਿਆ ਤਨ ਨਹੀਂ ਪਰ ਪਕਾਰਾ, ਮਿਥਿਆ ਵਾਸ ਲੇਤ ਵਿਕਾਰਾ, ਬਿਨ ਬੂਜੈ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲੇ, ਬਿਰਤੀ ਸਾਖ ਕੀ ਆਰਜਾ, ਸਾਚ ਬਿਨਾ ਕਹੋ ਬਸੁੱਚਾ, ਬਿਰਥਾ ਨਾ ਬਿਨਾ ਤਨੰਦ, ਮੁਖਾਵ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ, ਬਿਹਾਏ ਮੇਘ ਬਿਨਾ ਜਿਉਂ ਕੀਤੀ ਜਾਏ, ਗੋਬਿੰਦ ਭਜਨ ਬਿਨ ਬਿਰਥੈ ਸਭ ਕਾਮ, ਜਿਉਂ ਕਿਰਪਨ ਕਹਿ ਨਿਰਾਰਥ ਦਾਮ, ਧਨ ਧਨ ਤੇਜਨ ਜਹਿ ਕਟ ਵਸਿਓ ਹਰਨਾਉ, ਨਾਨਕ ਤਾਂ ਕਹਿ ਬਲ ਬਲ ਜਾਓ, ਰਹਿਤ ਅਬਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਥਮ ਕੋ ਗੰਡਲਾਵਤ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨ ਕਰੇ, ਆਵਤ ਜਾਪਤ ਜਨ ਮੈਂ ਮਰੈ, ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਧਰੈ ਸੰਸਾਰ, ਜੋ ਤੂੰ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਵਨਾ ਸਭ ਜਾਣੇ, ਆਪਣਾ ਕੀ ਆਪੇ ਮਾਨੈ, ਆਪੇ ਆਪ ਆਪ ਕਰਤਨ ਮੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਪ ਸਿਆਣਮ ਸਗਲ ਤੇ ਰਹਿਤ, ਸਭ ਕਾ ਜਾਣੇ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਨਿਰੰਤਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਮੇਵ, ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜਿਹ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਧਿਆਇ ਸਦਾ ਮਨੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪੈਰ ਸਿਮਰੋ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਕਤਵਰ ਲਵਾਵੈ, ਜੇ ਪ੍ਰਸਾਦ ਸੁਖ ਸੇ ਸੋਈ ਜੈ, ਮਨ ਆਠ ਪੈਰ ਤਾਂ ਕਾ ਜਸ ਕਾ ਬੀਜੈ, ਜਿਹ ਪ੍ਰਸਾਦ ਤੁਝ ਸਭ ਕਉ ਮਾਨੈ, ਮੁਕਤਾਂ ਕਉ ਜਸ ਰਸਨ ਬਖਾਨੈ, जय प्रसाद तिरो रहता धर्म मन सदा ध्याए केवल पार ब्रह्म प्रभु जी जप दर कहमान पावे नानक पासे ती कर जावे जय प्रसाद रो कंचन देही लिवला बोत सराम स्नेही जय प्रसाद तेरा उल्ला रहत मन सुख पावे हर हर जस कहत जय प्रसाद तेरे सगल छिद्र ढाकै मन सरनी पर ठाकुर प्रभ ताकै जय प्रसाद तुझको न पहुँचे मन सा सा सिमरो प्रभु उच्चे जय प्रसाद पाई दुर्लभ दे नानक ता की भगत करे जय प्रसाद भूखन पहरी जय मन तिस सिमरत क्यों आलस की जय जय प्रसाद अश्व हस्त सवारी मन तिस प्रभ को कबहु न बिसारी जय प्रसाद बाग मिलक धना राख परोए प्रभ अपने मना जिन तेरी मन बणत बनाई ओटत बैठत सत सह त्याई तिसह त्याय जो एक लखै इहां उहां नानक तेरी रखै जय प्रसाद करे पुन बहुदान मन आठ पैर कर तिसका ध्यान जय प्रसाद तू आचार बिहारी तिस प्रभ को सा सा चितारी जय प्रसाद तेरा सुंदर रूप सो प्रभ सिमरो सदा अनूप जय प्रसाद तेरी निकी जात सो प्रभ सिमर सदा दिन रात जय प्रसाद तेरी पत रह गुर प्रसाद नानक जस कह जय प्रसाद सुने करनाल जय प्रसाद पेख बिस्माद जय प्रसाद बोले अमृत रसना जय प्रसाद सुख सह जय बसना जय प्रसाद हस्त कर चलै जय प्रसाद संपूर्ण पलै जय प्रसाद परम गत पावै जय प्रसाद सुख सह समावै ऐसा प्रभ त्याग अवर कत लागू गुर प्रसाद नानक मन जागो जय प्रसाद तू प्रगट संसार तिस प्रभ को मूल न मनो विसार जय प्रसाद तेरा प्रताप रे मन मूड तू ता को जाप जय प्रसाद तेरे कार्य पूरे तिसह जान मन सदा हजूरे जय प्रसाद तू पावे साच रे मन मेरे तू ता सिवराच जय प्रसाद सब की गत होए नानक जाप जपे जप सोए आप जपा जपे सो नाओ आप गवाए सो हर गुण गाओ प्रभ किरपाते होए परगास प्रभु द्याते कमल बिगास प्रभ सो प्रसन्न बसे मन सोए प्रभ द्याते मत उत्तम होए सर्व निधान प्रभ तेरी मया पो किशु ना किन्हु लिया जित जित लावो तित लगे हर नाथ नानक इनके कशु ना हाथ सलोक अगम अगाध पार ब्रह्म सोए जो जो कहे सुमुक्ता होए सुनमी ता नानक बिनवंता साध जना की अचरज कथा अष्टपदी साध के संग मुख उज्जल होत साध संग मल सगली कोत साध के संग मिटे अभिमान साध के संग प्रगटे सो ज्ञान साध के संग बूझे ब्रह्म नेरा साध संग सब होत नवेरा साध के संग पाए नाम रतन साध के संग एक ऊपर जतन साध की महिमा वरने कौन प्राणी नानक साध की शोभा ब्रह्मय समानी साध के संग गोचर मिलै साध के संग सदा प्रफुल्लै साध के संग आवे बस पंचा साध संग अमृत रस पूंचा साध संग होए सब की रेन साध के संग मनोहर बैन साध के संग ना कतूं धावै साध संग सित मन पावै साध के संग माया ते भिन्न साध संग नानक प्रभ सो प्रसन्न साध संग दुश्मन सा मीर साधु कैसा महापनीत साध संग किस्यो नहीं बैर साध के संग ना बिंगा पैर साध के संग ना ही को मंदा साध संग जाने परमानंदा साध के संग नहीं हो ताप साध के संग तजे सा बाप आपे जाने साध बढ़ाई नानक साध प्रभु बनाई साध के संग ना कब हूं तावै साध के संग सदा सुख पावै साध संग बस गोचर लहै साधु के संग अजर सहै साध के संग बसे थान उचे साधु कैसा महल पहुंचे साध के संग दृढ़ सब धर्म साध के संग केवल पार ब्रह्म साध के संग पाए नाम निधान नानक साधु कै कुर्बान साध के संग सब कुल उदार है साध संग साजन मीत कुटम निस्तार है साधु कै संग सो धन पावै जिस धन ते सब को बरसावै साध संग धर्म राय करे सेवा साध कै संग शोभा सुर देवा साधु कै संग पाप लायन साध संग अमृत गुण गायन साध कै संग सर्वतान गम नानक साध कै संग सफल जनम साध कै संग नहीं कशकाल दर्शन भेटत होत निहाल साध कै संग लुकत हरै साध कै संग नरक पर हरै ਸਾਧ ਕੇ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੇ ਸੰਗ ਨਾ ਮਿਰਤਾ ਜਾਵੈ। ਪਾਰ ਰਮ ਸਾਧ ਰਿਧ ਵਸੈ, ਨਾਨ ਕੁਦਰੈ ਸਾਧ ਸੁ ਰਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲੱਗੈ ਪਰਾ ਮਿੱਟਾ, ਸਾਧੂ ਕੇ ਸੰਗ ਘੜ ਘੜ ਡਿੱਟਾ। ਸਾਧ ਸੰਗ ਭਏ ਅਗਿਆਕਾਰੀ, ਸਾਧ ਸੰਗਤ ਪਈ ਹਿਮਾਰੀ, ਸਾਧ ਕੇ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇ ਤਪ ਕਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੋਚੀ, ਸਾਧ ਕੀ ਸ਼ੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਕਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂ ਸਰਬ ਕੋ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜਨਾ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰ ਏਕ ਜਿਉਂ ਵਸੋਦਾ, ਕੋਹ ਖੋਦੈ ਕੋਹ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜਿਉਂ ਪਾਵਕ ਕਾ ਸਹਿ ਸਵਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾ ਹੀ ਬਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭੈ, ਨਾਨਕ ਜਿਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕਿਰੇਨਾ, ਆਤਮ ਰਸ ਬ੍ਰਹਮ ਗਿਆਨੀ ਚੇਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸ਼ੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਕੋ ਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰਉਪਕਾਰ ਮਾਹਾ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਪਤ ਬੰਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਦਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਏਕੈ ਰੰਗ, ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗ ਹੇਤਾ। ਬ੍ਰਹਮ ਗਿਆਨੀ ਕਹਿ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੈ ਮਹੇਸਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇਆ ਦਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਵਿਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰ ਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਅਪਸ ਸਗਲ ਨਿਸਤਾਰੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰਿਆ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਪਰਸ, ਵੈਸਨੂ ਸੋ ਜਿਸ ਉੱਪਰ ਸੋ ਪ੍ਰਸੰਨ, ਮਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਹਿ ਕਰਮ, ਤਿਸ ਵੈਸਨੂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ
1: ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਹੋ ਵੈਸਨੂ ਭਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲਖ ਹੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਰ ਕਰੈ ਨਿਤਨੀਤ, ਮਨ ਤਨ ਅਰਪੈ ਵਿਸ਼ਨ ਪ੍ਰੀਤ, ਹਰ ਕੇ ਚਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਪੂਜੈ ਮੂਲ, ਸੁਖ ਮੈਂ ਜਾਣੇ ਅਸੂਲ, ਕਿਉ ਵਰਨਾ ਕਉ ਦੇ ਉਪਦੇਸ, ਨਾਨਕ ਉਸ ਪੰਡਿਤ ਕੋ ਸਦਾ ਦੇਸ, ਵੇਦ ਮੰਤਰ ਸਰ ਕੋ ਗਿਆਨ, ਚਉ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾ ਸੰਗ ਪਾਵੈ ਜਨ ਕੋਏ, ਕਾਲ ਕਿਰਪਾ ਅੰਤਰ ਉਰ ਤਾਰੈ, ਪਸ਼ ਬ੍ਰਿਤ ਮੁਕਤ ਪਾਤਰ ਕੋ ਤਾਰੈ, ਸਰਬ ਰੋਕਾ ਔਖਤ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੋ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤੁਸ ਮਿਲੈ ਜਿਸ ਲਿਖਿਆ ਤੁਰ ਕਰਮ, ਜਿਸ ਗਏ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਤ ਸੁਨਦਰੀ ਆਇਆ ਦਾਸ, ਸੰਦਣ ਬਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਤੁਰ ਗਏ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਬ੍ਰਾਕੀ ਆ ਗਿਆ ਆਤਮ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪਰਖ ਕਹੀਆਂ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਕਰ ਰੱਖੈ ਤੈਸਾ ਤਨ ਨਾਮ, ਆਪੇ ਕਰਨ ਕਰਾਵਨ ਜੋਗ, ਪ੍ਰਭਾਵੈ ਸੋਇਫਨ ਹੋਗਾ, ਪਸਰੇ ਆਪ ਹੋਏ ਅਣਦ ਤਰੰਗ, ਲਖ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਤੇ ਤੈਸਾ ਪ੍ਰਕਾਸ਼, ਪਾਰ ਬ੍ਰਹਮ ਕਰਤਾ ਵਿਨਾਸ਼, ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਪੈ ਨਿਹਾਲ, ਸਲੋਕ ਓ ਸੁਤ ਕਰੈ ਅਨੇਕ ਜਨ, ਯਤਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੇ, ਬਾਬ ਜਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਫੈ ਤੀਰਥ ਵਾਸੀ, ਕਈ ਕੋਟ ਬਨ ਬ੍ਰਹਮ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਦਵੀ ਸਰਹੋਤੇ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਵਕਾਵ ਵਿਚਾਰੈ, ਕਈ ਕੋਟ ਨਵਤ ਨਾਵ ਧਿਆਵੈ, ਨਾਨਕ ਕਰਤੇ ਕਾਂਤ ਨਾ ਪਾਵੈ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪੈ ਗਏ ਆਤਮ ਨਿਕੋਰ, ਕਈ ਕੋਟ ਪੜਦਰ ਕੋ ਹਿਰੈ, ਕਈ ਕੋਟ ਪੜ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਭ ਹੋ ਤੇ ਤਿਤ ਤਿਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੇ, ਕਈ ਕੋਟ ਰਾਜੇ ਰਸ ਭੋਗੇ, ਕਈ ਕੋਟ ਪੰਕੀ ਸਰਪ ਪਾਏ, ਕਈ ਕੋਟ ਪਾਥਰ ਬ੍ਰਿਖ ਨਿਭਜਾਏ, ਕਈ ਕੋਟ ਪਵਣ ਬਾਣੀ ਵੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸੱਸੀ ਰਸੂ ਨਖੇਤਰ, ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਵਿਰਾਨ ਸਿਮਰਤ ਰਸਾਸਤ, ਕਈ ਕੋਟ ਕੀਏ ਰਤਨ ਸਮੁੰਦਰ, ਕਈ ਕੋਟ ਨਾਨਾ ਪ੍ਰਕਾਰ ਜਾਂਤਾ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਕੀਰੇ ਵੀਰ ਸਵਰਨ ਥੀਵੇ, ਕਈ ਕੋਟ ਜੋਖ ਕਿਨਰ ਪਿਸਾਜ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇਰੇ ਸਭੋ ਦੇ ਦੂਰ, ਨਾਨਕ ਅਵਲਵਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਾਜੋ ਨੀ ਫਿਰੈ, ਕਈ ਕੋਟ ਬੈਟ ਤਿਹੀ ਕਾਏ, ਕਈ ਕੋਟ ਕਾਲੈ ਤਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਪਾਉਣਾ ਤੈ ਤੈ ਰਾਖੇ ਨਾਨਕ, ਸਭ ਕੁਝ ਪ੍ਰਭ ਕੈ ਆਤੇ, ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਭਿਨਾਸ, ਕਈ ਕੋਟ ਮੰਗ ਐਸਾ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਗਾਹ ਆਪਸ ਪ੍ਰਸੰਨ ਨਾਨਕ ਤੇ ਜਿਨ ਸਦਾ ਤਨ ਥਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਤਾਰ ਕਈ ਵਾਰ ਪਸਰੇ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿਨੇ ਵਾਂ ਭਾਂਤ ਪ੍ਰਭ ਤੁਹ ਪ੍ਰਮਾ ਸਮਾਤ ਥਾ ਗਾਂਤ ਨ ਜਾਣੇ ਕੋਈ ਆਪ ਆਪ ਨਾਨ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਵਿਧਿਆਤਮ ਵਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ ਕਈ ਗੋਟ ਨਾ ਗੁਣ ਗਾਵੇ ਆਤਮ ਰਸੋ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਰਣ ਜਲ ਤਿਲ ਮਹੀਲ ਸੋ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨ ਮੈਂ ਥਾ ਪੋ ਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਹਾਰ ਹੁਕਮੇ ਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਹਿ ਸਮਾਈ ਪ੍ਰਭ ਪਾਵੈ ਮਾਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਵਿਸਾਸਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ ਪ੍ਰਭ ਭਾਵੈ ਤਾਂ ਪਤੀ ਤੂੰ ਉਦਾਰੇ ਆਉ ਕਰੇ ਆਪਣੇ ਵਿਚਾਰੈ ਦੋਹਾਂ ਸਿਰਾਂ ਕਾਵ ਸੁਆਮੀ ਖੇਲੈ ਬਖਸੈਂਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਨਾ ਆਵੈ ਕਾ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਥ ਤਾਂ ਸਭ ਕੁਛ ਲਿਆ ਜੋ ਤਿਸ ਭਾਵੈ ਸੋਈ ਕਰੇ ਖੰਜਾਂਤ ਵਿਖਿਆ ਮੈਂ ਰਚੈ ਜੇ ਜਾਣ ਤੇ ਆਪਣਾ ਬਚੈ ਪਰਮੇ ਭੁਲਾ ਦੈ ਦਿਸਤਾਵੈ ਨਿਮਕਮਾ ਚੌਰ ਕੁੰਡ ਫਿਰਿਆਵੈ ਕਰ ਕਰ ਪੜ ਸੈ ਆਪਣੀ ਭਗਤ ਤੇ ਨਾਨਕ ਦੇ ਜਨਾ ਮਿਲੇ ਖਿਨ ਮੈਂ ਨੀਚ ਕੀਟ ਕਾ ਰਾਤ ਪਾਰ ਬ੍ਰਹਮ ਕਰੇ ਬਨਿਵਾਨ ਜਾ ਕਾ ਦ੍ਰਿਸ਼ਟ ਕਸ਼ੂਰ ਨਾ ਆਵੈ ਤਿਸ ਤਤਕਾਲ ਤੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਕਾ ਦੇ ਖਾਣਾ ਕਨੇ ਜਗਦੇਸ ਜਿਉ ਪਿੰਡ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਏ ਨਾਨਕ ਜੀ ਵੈ ਦੇਖ ਵਡਾਈ ਇਸ ਕਾਬਲ ਨਾਈ ਸਾਥ ਕਨ ਕਰਾਵਣ ਸਰ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੈ ਸੋਏ ਫਨ ਥਿਓ ਕਬੂ ਊਚ ਨੀਚ ਮੈਂ ਬਸੈ ਕਬੂ ਸੁਖ ਹਰ ਖਰੰਗ ਹਸੈ ਕਬੂ ਨਿੰਦ ਚਿੰਤ ਵਿਹਾਰ ਕਬੂ ਓਵਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਅਮਲਾਵਣ ਹਾਰ ਕਬੂ ਨਿਰਤ ਕਰੈ ਬਾਪਾਂਤ ਕਬੂ ਸੁਰੈ ਦਿਨ ਰਾਤ ਕਬੂ ਮਾਂ ਗ੍ਰੋਧ ਵਿਕਰਾਲ ਕਬੂ ਸਰ ਕਿਉਂ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਬਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜਿਉ ਬਰਵ ਰਾਖੈ ਤੇ ਮਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਵਿਖਿਆਨ ਕਬੂ ਮੂੰਹ ਤਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋ ਜੀਆ ਅਨੁਗ੍ਰੋਨ ਭਰਮੈ ਭਰਮੀਆ ਨਾਨਾ ਰੋ ਜੋ ਸਵਾਗੀ ਦਿਖਾਵੈ ਜਿਉ ਪ੍ਰਭਾਵੈ ਤੇ ਵੈਨ ਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਨ ਕੋਏ ਕਬੂ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਪਾਵ ਨਾ ਆਵੈ ਅੰਤਰੋ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਅਮਰਤੇ ਕਰੰਗ ਸਦਾ ਵਸੈ ਪਾਲ ਬ੍ਰਹਮ ਕੇ ਸੰਗ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤਿ ਸੰ ਜੋਤਿ ਸਮਾਨ ਮਿਟ ਕੇ ਗਵਨ ਪਾਏ ਬਿਸਰਾਮ ਨਾਨ ਪ੍ਰਭ ਕੇ ਸਤ ਕੁਰਬਾਨ ਸਰੋਕ ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਬਾਜੀ।

ਗਿਆਨ ਕਰ ਕਰ ਪਰਸ ਕਰ ਹਿਰਦੈ ਗਰੀਬੀ ਵਸਾਵੈ ਨਾਨਕੀ ਹਮਕਤਾ ਕੈ ਸੁਖ ਪਾਵੈ ਧਨਵੰਤਾ ਹੈ ਕਰ ਕਰ ਪਾਵੈ ਤ੍ਰਿਣ ਸਮਾਨ ਕੱਟ ਸਕਣਾ ਜਾਵੈ ਬਹੁ ਲਸਕਰ ਮਾਨੁਖ ਉਪਰ ਕਰ ਆਸ ਪਦ ਪਿੱਤਰਤਾ ਕਾ ਵਿਨਾਸ਼ ਸਭ ਤਿਆ ਜਨ ਬਲਵੰਤ ਖਿਨ ਮਹ ਜੈ ਬਸਮੰਤ ਕਿਸਨ ਬਦਿਆ ਪੰਕਾਰੀ ਥਾਰ ਮਰਤ ਕਰੇ ਖੁਆਰੀ ਗੁਰ ਪ੍ਰਸਾਦ ਜਾ ਕੈ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪਰਵਾਨ ਕੋਟ ਕਰਮ ਕਰੇ ਹਾਂ ਤਾਰੇ ਸਰਮ ਭਾਵੇ ਸੁਕਲੇ ਵਿਰਧਾਰੇ ਅਨਿਕਤ ਵਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰ ਕਿਉਂ ਕਿਉਂ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾ ਨਿਕਟ ਨਾ ਆਵੈ ਸਰਮ ਕੀਰੇ ਜਾ ਕਾ ਮਨ ਹੋਏ ਕਹੋ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੇ ਕੱਚ ਹੋਏ ਤਬ ਸੁਖ ਸੁਖ ਨਾਹੀ ਕੋਏ ਜਬ ਜਨ ਮੈਂ ਕਿਛ ਕਰਤਾ ਤਬ ਲਗ ਗਰਭ ਜੋਰ ਮੈਂ ਫਿਰਤਾ ਜਬ ਤਾਰੇ ਕੋ ਪੈਰੀ ਮੀਤ ਤਬ ਲਗਨੇ ਚ ਨਾਹੀ ਜੀਤ ਜਬ ਲਗ ਮੋਹ ਭੰਗਣ ਸੁਖ ਮਾਏ ਤਬ ਲਗ ਧਰਮ ਰਹਿ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕਾ ਛੂਟੈ ਸਹਿ ਸੁਖ ਟੇਲਾ ਕਾ ਉੜਤਾਵੈ ਤ੍ਰਿਤ ਨਾਵੈ ਮਾਇਆ ਪਾਛੈ ਪਾਵੈ ਹਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਾਪ ਖਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਵਿੜਦੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਵਿੜਵਾ ਕੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸੁਦ ਨਾਰ ਕਰ ਜਾਪ ਕਰਨ ਕਰਾਵਨ ਕਰਨੇ ਹਰਿ ਸਕੇ ਹਾਥ ਗਾ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ

ਬਿਨਾ ਜਾਇ ਨਾਨ ਸਤਿ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚੈ ਸਭ ਕੈ ਸਾਥ ਆਪ ਕੀ ਨੂੰ ਆਪਣੇ ਵਿਸਾਰ ਸਭ ਕੁਛ ਸੁਖਾਉ ਕਰਨੇ ਗਾਰ ਉਸ ਦੇ ਬਿਨ ਕੋ ਕੁਛ ਹੋਏ ਥਾਂ ਤਰੰਤ ਰੇ ਕੈ ਸੋਏ ਆਪਣੇ ਚਲ ਤਾਪ ਕਰਨੇ ਹਰ ਕੌਤਕ ਰਣਗਿਆ ਪਾਰ ਮਨ ਮਿਆ ਮਨ ਆਪਣੇ ਮਾਇ ਨਾਨ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਬ੍ਰਹ ਸੁਆਮੀ ਗੁਰ ਪ੍ਰਸਾਦ ਗਨੇ ਵਖਿਆਨੀ ਸੱਚ ਸੱਚ ਸਤ ਸਕੀਨਾ ਕੋਟ ਮਦ ਗਨੇ ਬਰਲਾ ਚੀਨਾ ਭਲਾ ਭਲਾ ਭਲਾ ਦਰ ਰੂਪ ਅਤ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜਕੜ ਸੁਣੀ ਸਰਬਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾ

0: ਸੰਤ ਗੈ ਦੁੱਖ ਨ ਆਦਿ ਘਟੈ ਸੰਤ ਗੈ ਦੁੱਖ ਨ ਜਾਂ ਤੇ ਨ ਛੋਟੈ ਸੰਤ ਗੈ ਦੁੱਖ ਨ ਸੁਖ ਸੋ ਜਾਏ ਸੰਤ ਗੈ ਦੁੱਖ ਨਰਕ ਮੈਂ ਪਾਏ ਸੰਤ ਗੈ ਦੁੱਖ ਨ ਮਤ ਹੋਏ ਮਲੀਨ ਸੰਤ ਗੈ ਦੁੱਖ ਨ ਸੋਭਾ ਤੇ ਹੀਰ ਸੰਤ ਗੈ ਹਦ ਕਰ ਰੱਖਣ ਕੋਏ ਸੰਤ ਗੈ ਦੁੱਖ ਨ ਧਨ ਫਿਰ ਟੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕੈ ਦੁੱਖ ਦੇ ਮੁਕਵਾਵੇ ਸੰਤਨ ਕੈ ਦੁੱਖ ਨੂੰ ਕਾਗਜ ਲਵੇ ਸੰਤਨ ਕੈ ਦੁੱਖ ਨੂੰ ਸਰਬ ਜੋਨ ਪਾਏ ਸੰਤ ਕੈ ਦੁੱਖ ਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁੱਖ ਨੂੰ ਤ੍ਰਿਸ਼ਨਾ ਮੈਂ ਚਲੈ ਸੰਤ ਕੈ ਦੁੱਖ ਨੂੰ ਸਭ ਕੁਛ ਚਲੈ ਸੰਤ ਕੈ ਦੁੱਖ ਨੂੰ ਦੇਵ ਸਜਾਏ ਸੰਤ ਕੈ ਦੁੱਖ ਨੀ ਜਨ ਜਾਏ ਸੰਤ ਦੁਖੀ ਗਾਥਾ ਕੋ ਨਾਹੇ ਨਾਨਕ ਸੰਤ ਪਾਵੇ ਤਾਏ ਵੀ ਗਤ ਪਾਏ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾੜਤੇਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕਾ ਸਰਬ ਰੋਗ ਸੰਤ ਕੇ ਨਿੰਦਕ ਕਾ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਸੁਕਾਪ ਹੀ ਹੋਏ ਮੋਕ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲੱਗੇ ਸੰਤ ਕੇ ਦੁੱਖ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁੱਖ ਨਾ ਸੁੱਖ ਦੇ ਟਰੈ ਸੰਤ ਕੇ ਦੁਖੀ ਕਾ ਨਾਹੀ ਡਾਉ ਨਾਨ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੂਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁੱਖ ਕਾ ਧਿਆਨ ਭਰਮਾਈਆ ਸੰਤ ਕਾ ਦੁਖੀ ਉਜੜ ਪਾਈਆ ਸੰਤ ਕਾ ਦੁਖੀ ਹੁਣ ਤੇ ਥੋਤਾ ਜਿਉ ਸਾਸ ਬਿਨਾ ਮਰਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਆਪ ਨਿਵੇਜ ਆਪੇ ਹੀ ਗਾਹੇ ਸੰਤ ਕੇ ਦੁਖੀ ਕਾ ਵਰਨਾ ਰੱਖਣ ਹਰ ਨਾਨ ਸੰਤ ਭਾਵੇ ਤਾਂ ਲੈ ਉਬਾਰ ਸੰਤ ਕਾ ਦੁਖੀ ਇਹ ਬਲ ਲੈ ਜਿਉ ਡਲ ਬਿਹੂਨ ਮਛਲੀ ਤਲਫੜਾਏ ਸੰਤ ਕਾ ਦੁਖੀ ਪੋਕਾ ਨੇ ਰਾਜਾ ਜੋ ਭਾਵ ਕੇ ਦਨੇ ਤਰਾਪੇ ਸੰਤ ਕਾ ਦੁਖੀ ਝੂਟਾ ਗੇਲਾ ਜਿਉਂ ਪਵਾੜ ਤਲਕੇ ਤਮੈਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮ ਤਿਆਗ ਕੈਤ ਕਿਰਤ ਨਿੰਦਕ ਕਾ ਤੁਰ ਹੀ ਭਇਆ ਨਾਲ ਜੋਤ ਸੁਭਾਵੇ ਸੋ ਇੱਥੇ ਆ ਸੰਤ ਕਾ ਦੁਖੀ ਵਿਗੜ ਰੂਪ ਜਾਏ ਸੰਤ ਕੇ ਦੁੱਖ ਕਦਰ ਕੈ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁੱਖ ਨਾ ਤਿਸ਼ਟੈ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਾਇਆ ਕਿਰਤਨਾ ਮਿਟੈ ਕੋਈ ਨਾਨਕ ਜਾਣੇ ਸੱਚਾ ਸੋਏ ਸਾਬ ਕਰ ਤਿਸਕੇ ਉਹ ਘਰ ਨਿਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਤੇ ਆਵੋ ਸਾਸ ਗਰਾ ਸਭ ਕੁਛ ਵਰਤ ਤਿਸਕਾ ਕੀ ਜੈਸਾ ਕਰੇ ਤੈਸਾ ਕੋਥੀਆਂ ਆਪਣਾ ਖੇ ਲਾਭ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣਾ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰਿ ਹਰਿ ਰਾਇ ਏਕ ਆਸ ਹਰ ਮਨ ਰੱਖੋ ਨਾਨਕ ਦੁਗ ਪਰ ਭਜਾਇ ਅਸ਼ਟਪਦੀ ਮਾਨ ਕੀ ਡੇਵਰਤੀ ਸਭ ਜਾ ਦੇਵ ਨ ਕੋਇ ਕਹਿ ਭਗਵਾਨ ਜਿਸ ਕਹਿ ਦੀਆਂ ਰਹਿ ਗਾਏ ਬਹੁਰ ਨੂੰ ਤਿਸ਼ਨ ਲਾਗੈ ਆਏ ਮਾਰ ਰੱਖੈ ਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂੜ ਸੁਖ ਹੋ ਤਿਸ ਕਾ ਨਾਮ ਰਕੰਠ ਪੁਰੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਇ ਉਸਤ ਮਨ ਮੈਂ ਕੰਡ ਨਿਰੰਕਾਰ ਕਰ ਮਨ ਮੇਰੇ ਸਤਿ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜੀਓ ਨੈਣ ਹੋ ਬੇ ਠਾਕੁਰ ਕਾ ਰੰਗ ਸਾ ਸਾਮਨ ਸਹਿ ਸਭ ਸੰਗ ਚਰਨ ਚਰੋ ਮਾਰ ਗੋਬਿੰਦ ਮਿਟੈ ਭਾਵ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗੈ ਨਾਨਕ ਜਲ ਮਥਾ ਬੜਬਾਗੀ ਤੇਜਨ ਜਗ ਮਾਹੇ ਸਦਾ ਸਤਾਰ ਕੇ ਗੁਰ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਿਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਕੇ ਸਦਾ ਸਦਾ ਜਾਣੋ ਤੇ ਸੁਖੀਏ ਕੋਏ ਕੇਕ ਪਛਾਣੇ ਤੁਤ ਕੀ ਸੋਝੀ ਜਾਣੈ ਨਾਮ ਸੁਣ ਸਕਾ ਮਨ ਮਾਨਿਆ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸ਼ਾਦ ਆਪਣਾ ਸੁਜੈ ਤਿਸਕੀ ਜਾਨ ਹੋ ਤਿਸ ਨਾ ਬੁਝੈ ਸਾਧ ਸੰਗ ਹਰ ਹਰ ਜਸ ਕੈਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਣਦਿਨ ਕੀਰਤਨ ਕੇ ਮਰ ਬਖਿਆਰ ਗ੍ਰਹਿ ਸਵੇ ਸੋ ਨਿਰਵਾਨ ਏਕੋ ਪਰ ਜਿਸ ਜਨ ਕੀ ਆਸਾ ਤੁਸਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੁਖ ਨਾਨਕ ਤਿਸ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭਮਨ ਜਿਤਾਵ ਸੋ ਸੰਤ ਸੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈਸਾ ਸੋ ਤੈਸਾ ਦ੍ਰਿਸ਼ਟਾ ਆਪਣੇ ਘਰ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਸਭ ਜਾ ਜਬ ਦੇਖੋ ਤਾਂ ਸਭ ਕੁਛ ਮੁੱਲ ਨਾਨਕ ਸੋ ਸੁਖਮ ਸੋਈਐ ਸੋਲਾ ਨੈਕ ਜਨਮੈ ਨੈ ਕਿਸ ਮਰੇ ਆਪ ਜਲਤਾ ਆਪਣੀ ਕਰੇ ਆਪਣ ਜਾਪ ਦ੍ਰਿਸ਼ਟਾਂ ਦ੍ਰਿਸ਼ਟਾ ਗੈ ਕਾਲੀ ਤਾਰੀ ਸਭ ਸ੍ਰੇਸ਼ਟ ਆਪ ਆ ਸਗਲ ਮੈਂ ਆਪ ਅਨਕ ਜੁਗ ਤਰਟ ਥਾਪਿਓ ਥਾਪ ਅਪਨਾਸੀ ਨ ਕਿਸ਼ ਗੰਡ ਧਾਰਨ ਤਾਰਿਓ ਬ੍ਰਹਿਮੰਡ ਅਲਖ ਵੇਬ ਪੁਰਖ ਪ੍ਰਤਾਪ ਆਪ ਜਪੈ ਤਾ ਨਰਕ ਜਾਪ ਜਿਨ ਪ੍ਰਭਟਿਆਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਨ ਪ੍ਰਭ ਕੇ ਸੇਵਕ ਦੁਖ ਵਿਸਾਨ ਆਪੇ ਮੇਰੇ ਲੈ ਕਿਰਪਾਲ ਗੁਰ ਕਾ ਸ਼ਬਦ ਜਾਪੇ ਨਿਹਾਲ ਉਨ ਕੀ ਸੇਵਾ ਸੂਈ ਲਾਗੜ ਸੁਣ ਕਿਰਪਾ ਕਰੈ ਬਟ ਪਾਗੈ ਨਾਮ ਜਪਤ ਪਾਵੇ ਬਿਸਰਾਵ ਨਾਨਕ ਤਿਨ ਪੁਰਖ ਗੌਤਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੇ ਹਰ ਸੰਗ ਸਹਿਜ ਵਾਹ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠੇ ਲਗਾਨਾ ਜੈਸਾ ਸੋ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਦਿਸਮਾਏ ਸਮਾਏ ਸੁਖ ਨਦਾਨੂ ਨੂੰ ਬਣਿਆਏ ਆਪ ਸੁਖਾਉ ਦੀਨ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਜਾ ਕੈ ਸਿਵਨ ਰੁਦਰੀਏ ਨਾਨਕ ਦਿਸ ਬਲੇ ਹਾਰ ਅਸ਼ਟਪਦੀ ਟੋਟੀ ਗਾਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਦਿਨ ਤੁਹਾਡੇ ਸੰਬੰਧ ਮਨ ਜਿਸ ਤੇ ਬਿਰਥਾ ਕੋਈ ਨਾਹੀਂ ਰੇ ਮਨ ਮੇਰੇ ਸਦਾ ਹਰ ਜਾਪ ਵਨਾਸੀ ਪ੍ਰਭ ਆਪੇ ਆਪੇ ਆਪਣ ਕੀ ਕਛੂ ਨਾ ਹੋਈ ਜੇ ਸਭ ਪ੍ਰਾਣੀ ਦੋਚੈ ਗੋਏ ਤੇ ਸਿਵਨ ਨਾਹੀ ਤੇਰੇ ਕਿਸ ਕਾਮ ਗਤ ਨਾਨ ਜਾਪੇ ਕਰਨਾ ਰੂਪ ਤੂੰ ਨਾਹੀ ਮੋਹੈ ਪ੍ਰਭ ਕੀ ਡੋ ਸਗਲ ਘੜ ਸੋ ਹੈ ਧਨਵੰਤਾ ਹੋਏ ਕਿਆ ਕੋ ਕਰਪੈ ਜਾਂ ਸਭ ਕੁਛ ਤੁਸਕਾ ਧੀਆਂ ਦਰਬੈ ਅਧ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਗਹਿਤਾਵੇ ਜੇ ਕੋਈ ਵੈਦਾਤਾ ਤਿਸ ਦਿਨ ਹਰ ਜਾਣੇ ਗਾ ਵਾਰ ਜਿਸ ਗੁਰ ਪ੍ਰਸਾਦ ਟੂਟੇ ਹਾਰ ਰੋਗ ਨਾਨ ਸੋਦਰ ਸਦਾ ਰੋਗ ਜੇ ਮੰਦਰ ਕਾ ਥਮ ਥਮ ਤੂੰ ਗੁਰ ਕਾ ਸ਼ਬਦ ਮਨ ਹੈ ਅਸਤਮ ਮਨ ਜੋ ਬਾਖਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚੜ੍ਹ ਲਗਤ ਨਿਸਤਰੈ ਜੰਦ ਗੜ ਦੀਪਕ ਬਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਦਿਆਨ ਮੇ ਮਾਰਗ ਪਾਵੇ ਤੂੰ ਸਾਧੂ ਸੰਗ ਵੱਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਚਾ ਧੋਰ ਨਾਨਕੀ ਹਲੋਚਾ ਪੋਰ ਮਨ ਮੂਰ ਕਾਇ ਬਲਾਈਏ ਪਰਮ ਲਿਖੇ ਕਿਆ ਲਿਖਿਆ ਪਾਈਐ ਦੋਗ ਸੂਰਵ ਦੇਵ ਨਹਾਰ ਵਰਤਿਆਗ ਤੂੰ ਤੂੰ ਸਜਦਾਰ ਜੋ ਕੁਛ ਕਰੈ ਸੋਇ ਸੁਖਮਾਨ ਭੂਲਾ ਕਾਇ ਫਿਰੈ ਅਜਾਨ ਕੌਣ ਵਸਤਾ ਇਤਰੇ ਸੰਗ ਲਪਟ ਰਹਿਉ ਰਸਲੋ ਬੀ ਪਤੰਗ ਰਾਮ ਨਵ ਜਪ ਹਿਰਦੇ ਮਾਹੇ ਨੰਦ ਪਸੇ ਤੀ ਕਰ ਜਾਹੇ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨੂੰ ਸੰਤਨ ਘਰ ਪਾਇਆ ਤਾ ਜਬ ਮਾ ਲਿਹ ਮਲ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਸੰਤਨ ਸੰਗ ਚਾਲ ਵਰਤਿਆ ਬਖਿਆ ਜੰਜਾਲ ਤਨ ਤਨ ਕਹਿ ਸਭ ਕੋਈ ਮੁਖੂਜਲ ਹਰ ਦਰ ਗੈ ਸੋ ਇਹ ਵਪਾਰ ਵਿਰ ਲਾ ਵਪਾਰ ਨਾਨਕ ਤਾਂ ਗੈ ਸਤਵਰ ਹਾਰੇ ਚਰਨ ਸਾਧਕੇ ਤੋ ਤੋ ਪੀਆਂ ਪ੍ਰਸਾਦ ਕੋ ਆਪਣਾ ਜੀਓ ਸਾਧਗੀ ਤੁਰ ਕਰੋ ਸ਼ਨਾ ਸਾਧ ਪਚਾਈਏ ਗੁਰਬਾਨ ਸਾਧ ਸੇਵੜ ਪਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਉੱਡ ਕੇ ਸੰਧੇ ਦਰ ਆਏ ਸਰ ਸੁਖ ਨਾਨਕ ਤੇ ਪਾਇਆ ਮ੍ਰਿਤ ਗਾਉ ਜੀ ਵਾਲ ਹਰ ਭੁੱਖੇ ਕਾ ਦੇਵਤ ਆਧਾਰ ਸਰਬ ਨਿਧਾਨ ਜਾਗ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲੈਣਾ ਮਾਹੇ ਸਭ ਕਿਰਸ ਉਸਕਾ ਉਹ ਕਰਨਾ ਡੋਗ ਤਿਸਿਓ ਦੂਸਰ ਉਵਾ ਨਾ ਹੋਗਾ ਜਪ ਜਨ ਸਦਾ ਸਦਾ ਰਹਿਣੀ ਸਭ ਤੇ ਉਹ ਚੰਦਰ ਮਲੇ ਕਰਨੀ ਕਰ ਕਿਰਪਾ ਉਸਕਾ ਨਾ ਹੁੰਦੀਆਂ ਨਾਨ ਸੋ ਚੰਦਰ ਮਲਤੀਆਂ ਜਾ ਕੇ ਅਮਰ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਭਗਤ ਬਹੁ ਸੁਣੀਏ ਤੇ ਲੋ ਜਾ ਕਰਦੇ ਕੋ ਸੱਚ ਕਰਨੀ ਸਰਦਾ ਕੀ ਨਾ ਤੂੰ ਸੱਚ ਹਿਰਦੇ ਸਤਮ ਕਹਿਤਾ ਸਾਚੀ ਤ੍ਰਿ ਸੱਚ ਆਇਆ ਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜੀ ਸੱਚ ਕਰ ਜਾਤਾ ਨਾਨਕ ਸੋਚਨ ਸੱਚ ਸਮਾਤਾ ਸਲੋਕ ਰੂਪ ਨ ਰੇਖਨ ਰੰਗ ਕਿਛਾ ਤ੍ਰੇ ਗੁਣ ਤੇ ਪ੍ਰਾਪਿਨ ਤਿਸੈ ਬੁਝਾਇ ਨਾਨਕਾ ਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪਰਮਨ ਮੈਂ ਰਾਖ ਮਾਨੁ ਕੇਤ ਪ੍ਰੀਤ ਆਗ ਤਿਸ ਤੇ ਪ੍ਰ ਨਾਹੀ ਕਿਸ ਕੋ ਸਰਬ ਨਿਰੰਤਰ ਏਕੋ ਸੋ ਆਪੇ ਬਿਨਾ ਆਪੇ ਦਾਨ ਗੈਰ ਗੰਭੀਰ ਗਹਿਰ ਸੋ ਜਾਣਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾਥੁਰ ਕੇ ਜਾਨੇ ਪਾਉ ਨਾਨਕੈ ਮਨ ਹੋ ਨਿਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾ ਕਰਨੇ ਤਿਰਫੋ ਤਿਸਕਾ ਮੰਤਰ ਨਾ ਜਾਣੇ ਹੋਰ ਅਨੰਤ ਰੂਪ ਮੰਗਲ ਸੁਤ ਜਾ ਕੇ ਸਰਵ ਥੋਕ ਸੁਣਿਆ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੇ ਤਾਂ ਮੈਂ ਤੁਵੇ ਸਰਗ੍ਰਹਿ ਸਮੇਂ ਭੋਗੀ ਤੈ ਤੈ ਭਗਤੈ ਸੁਖ ਪਾਏ ਨਾਨਕ ਤਿਸ ਪੁਰਖ ਕਾ ਗਨੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੋਤ ਸਗਲ ਪਰੋਏ ਆਪਣੇ ਸੋਤ ਸਮਤ ਗਿਆਨ ਧਿਆਨ ਜਨ ਜਿਨ ਦੇ ਜਿਨ ਦਾਸ ਨਾ ਉਤਿਆਵੇ ਸੇ ਤੇ ਗੁਣ ਮੈਂ ਡਾਕਾ ਪਰਮਾਚਨ ਮੈਂ ਫਿਰ ਆਵੇ ਜਾਏ ਉਹ ਚਨੇਟ ਤਿਸਕੇ ਅਸਥਾਨ ਜੈ ਸਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇ ਕਰੈ ਕਰੰਗ ਨਾਨਾ ਵਿਦ ਗਿਨ ਵਿਸਥਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰ ਰਹਿ ਪੂਰ ਸਭ ਠਾਏ ਨਾਨਾ ਵਿਦ ਕਰ ਵੰਤ ਬਨਾਏ ਆਪਣੇ ਗੀਮ ਤੇ ਆਪੇ ਪਾਏ ਸਭ ਕਰ ਤਿਸਕੇ ਸਭ ਤਿਸਕੇ ਠਾਂ ਜਬ ਜਬ ਜੀਵੈ ਨਾਨਕ ਕਰ ਨਾ ਕੇ ਤਾਰੇ ਸਗਲ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾ ਕੇ ਤਾਰੇ ਸਿਮਤ ਵੇਦ ਪੁਰਾ ਨਾ ਕੇ ਤਾਰੇ ਸੁਨ ਗਿਆਨ ਧਿਆਨ ਨਾ ਕੇ ਤਾਰੇ ਆਕਾਸ਼ ਪਾਤਾਲ, ਨਾ ਕੇ ਤਾਰੇ ਸਗਲੇ ਆਕਾਰ, ਨਾ ਕੇ ਤਾਰੇ ਪੁਰੀਆਂ ਸਾ ਪਵ, ਨਾ ਕੇ ਸੰਗੁਤਰੇ ਸੁਨ ਸਰਾਵਨਾ। ਤਾਰੇ ਕਰ ਪੈਰ ਸੇ ਆਪਣੇ ਨਾਮ ਲਾਏ, ਨਾ ਨਜਾਤੇ ਪਦਵੇਂ ਸੂਦਨ ਕਤ ਪਾਏ। ਰੂਪ ਸਤਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤਜਾ ਕੀ ਬਾਣੀ, ਸਤ ਪੁਰਖ ਸਮਾਂ ਸਮਾਣੀ। ਸਤ ਕਰਮ ਜਾਗ੍ਰਿਤਨਾ ਸਤ ਮੂਲ, ਸਤ ਸਤ ਉਤਪਤ ਸਤ ਕਰਣੀ, ਨਿਰਮਲ ਨਿਰਮਲ ਡਿਸਬਰਤ ਸਪਲੀ। ਸਤ ਨਾਮ ਪ੍ਰਕਾਸ਼ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਪਾਈ। ਸਤ ਵਚਨ ਸਤ ਉਪਦੇਸ਼, ਸਤ ਜਾਂ ਜਾਗ੍ਰਤ ਪਰਵੇਸ਼, ਸਤ ਨਿਰਤ ਪੂਜਾ ਜੇ ਕੋਈ ਨਾਮ ਜਾਪ ਦਿੱਤਾ ਕੀ ਗਤ ਹੋਏ। ਆਪ ਸਤ ਕੀ ਸਭ ਸਤ ਆਪ ਜਾਣੇ, ਆਪਣੀ ਮਿਤ ਗਤ ਜਿਸਕੇ ਸਿਰ ਸੋ ਕਰਨੇ, ਹਰ ਬਨਾ ਪੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣ ਕੀ ਨਾਨਕ ਜੋਤ ਸੁਭਾਵ ਸੋ ਵਰਤੀਆਂ, ਬਿਸਮਨ ਬਿਸਮ ਭੈ ਬਿਸਮਾਦ, ਜਿਨ ਪੂਜਤ ਸਹਾਇਆ ਸਵਾਦ। ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਭਜਨ ਪਦਾਰਥ ਲੈ ਉਦਾ, ਤੂੰ ਘੱਟ ਨਾ ਹਜਾ ਕੇ ਸੰਗਤਰੇ ਸੰਸਾਰ। ਜਨ ਕਾ ਸੇਵ ਸੋ ਪਟ ਪਾਗੀ, ਜਨ ਕੈ ਸੰਗੇ ਗਲੇ ਬਰਾਗੀ, ਗੁਣ ਗੋਬਿੰਦ ਕੀ ਰਚਨ ਜਨ ਗਾਵੇ, ਗੁਰ ਪ੍ਰਸ਼ਾਦ ਨਾਨਕ ਫਲ ਪਾਵੇ ਸਲੋਕ। ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕੋ ਸੀ ਪੇ ਸੱਚ ਅਸ਼ਟਵਦੀ। ਚਰਨ ਸਤ ਸਤਪਰ ਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤਵੇਕ ਅਨਹਾਰ, ਨਾਮ ਸਤ ਸਤ ਆਵਨਹਾਰ। ਆਪ ਸਤ ਸਤ ਸਵਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਨਤਾ। ਬੁਜਨ ਹਰ ਕਉ ਸਤ ਸਭ ਹੋਏ ਨਾਨਕ, ਸਤ ਸਤ ਪ੍ਰਭ ਸੋਏ, ਸਤ ਸਰੂਪ ਰਜਨ ਮਾਨੇ, ਘਰ ਗ੍ਰਾਮ ਤਨ ਮੂਲ ਪਛਾਣਿਆ। ਜਾ ਕਰਦੇ ਵਿਸਵਾਸ ਪ੍ਰਵਾਇ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਬਸਾਨਾ, ਜਿਸ ਤੇ ਉਪਰਿਤ ਸਮੈ ਸਮਾਨਾ। ਬਸ ਮਾਲੇ ਬਸ ਗੜਾਏ ਤਾ ਕਉ ਬਨ ਨਾ ਕਹਿ ਨਾ ਜੈ, ਪੂਜੈ ਬੁਜਨ ਹਰ ਵਿਵੇਕ ਨਾਰਾਇਣ, ਮੇਰੇ ਨਾਨਕੇ ਕਉ। ਠਾਕੁਰ ਕਾ ਸੇ ਕਿਆ ਕਿਆ ਕਰ, ਠਾਕੁਰ ਕਾ ਸੇ ਸਦਾ ਪਚਾਰ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕੀ ਨਿਰਮਰੇ ਤਾ। ਠਾਕੁਰ ਕਾ ਸੇਵ ਜਾਨ ਸਿਮਰਵ ਕਾ ਸੇਵ, ਨਾ ਕੇ ਰੰਗ ਸੇਵਕ ਪ੍ਰਭਾਲਨ ਹਾਰ, ਸੇਵਕੀ ਰੱਖ ਨਿਰੰਕਾਰ, ਸੋ ਸੇਵਕ ਜਿਸ ਦਇਆ ਪ੍ਰਵਤਾਰ, ਨਾਨਕ ਸੋ ਸੇਵਕ ਸਾਹ ਸਾਹ ਸਮਾਰੈ। ਆਪਣੇ ਜਨਕਾ ਪਰਦਾ ਢਾਕੇ, ਆਪਣੇ ਸੇਵਕੀ ਸਰ ਪਰ ਰੱਖੇ, ਆਪਣੇ ਦਾਸ ਕਉ ਤੇ ਵਡਾਈ, ਆਪਣੇ ਸੇਵਕਾ ਨਾਮ ਜਪਾਈ। ਆਪਣੇ ਸੇਵਕੀ ਆਪਤ ਰੱਖੇ, ਤਾਂ ਕਿ ਗਤਮਿਤ ਕੋਈ ਨਾ ਲਾਖੇ, ਪ੍ਰਭ ਕੇ ਸੇਵਕਾ ਕੋ ਨਾ ਪਹੁੰਚੇ, ਪ੍ਰਭ ਕੇ ਸੂਟ ਪ੍ਰਭ ਕੇ ਸੇਵਕੂਟ ਦੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕੋਲ ਰੱਖੇ, ਪਾਸਮ ਕਰ ਲਿਸਕਰ ਕੋਟ ਲੱਖੇ, ਜਿਸ ਕਾ ਸ਼ਾਸਨ ਘੱਟ ਤੇ ਆਵਤਾ ਕੋ ਰਾਗ ਦੇ ਕਰ ਹੱਥ, ਮਾਨਸ ਜਤਨ ਕਰ ਤਮਾ ਭਾਂਤ ਉਸਕੇ ਘਰ ਤੇ ਫਿਰਤੇ ਜਾ। ਮਾਰਿਆ ਨ ਰੱਖਿਆ ਆਪਣਾ ਕੋਈ ਸਰਵ ਜਿਆ ਕਰ ਰੱਖਾ, ਸੋਏ ਕਾ ਸੋਚ ਕਰੈ ਰੇ ਪ੍ਰਾਣ, ਜਪ ਨਾਨਕ ਪ੍ਰਭ ਲਖ ਵਡਾਣੀ। ਵਾਰ ਵਾਰ ਵਾਰ ਪ੍ਰਭ ਜਪੀਆ ਪੀ, ਅੰਮ੍ਰਿਤ ਮੰਦਨ ਤਰਪੀਆ, ਨਾਮ ਰਤ ਜਨ ਗੁਰਮੁਖ ਪਾਇਆ, ਤਿਸ਼ਕੀ ਸ਼ਬਰ ਨਾਹੀ ਦਿਸ਼ਟਾਇਆ। ਨਾਮ ਤਨ ਨਾਮ ਰੂਪ ਰੰਗ, ਨਾਮ ਸੁਖਾ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮੰਤਰ ਨਾਮੇ ਨਾ ਸਮਾਨੇ, ਓਟਤ ਬੈਠ ਸੁਭਤ ਨਾਮ ਕਹੋ, ਨਾਨਕ ਜਨ ਕੈ ਸਤਕਾਮ, ਬੋਲੋ ਜਸ ਜੇ ਬਹੁ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੁਰੈ ਸਮਾਏ, ਜੋ ਹੋਵਾ ਹੋਵ ਸੋ ਜਾਣੇ, ਪ੍ਰਭ ਆਪਣੇ ਆਪਣੇ ਕਾ ਹੁਕਮ ਵਿਛਾਣੇ, ਤਿਸ ਕੀ ਮੈਂ ਕੌਣ ਵਿਖਾਉਣ, ਤੁਸ ਕਾ ਗੁਣ ਕਹਿ ਨਾ ਜਾਣੋ, ਆਠ ਪਹਿਰ ਪ੍ਰਭ ਸਹਿਜੂਰੇ ਕਹੋ, ਨਾਨਕ ਸੇ ਜਨ ਭੂਰੇ। ਮਨ ਮੇਰੇ ਤਨ ਕੀ ਓਟਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਸੁਖ ਕਾ ਦਾਤਾ, ਤਿਸ ਕੇ ਸਾਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਭ ਭਾਵ ਮਿਟਾਵੇ, ਅਵਰ ਸਿਆਣ ਸਗਲੀ ਛਾਟ, ਤਿਸ ਜਨ ਕੀ ਤੂੰ ਸੇਵਾ ਰੱਖ, ਆਪ ਜਾਣ ਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ
1: ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵ ਕਹੋ ਗੁਰ ਸਦਾ ਦਿਆਲ, ਸਿੱਖੀ ਗੁਰਦੁਰ ਮਤਮਲ ਹਰੈ, ਗੁਰ ਬਚਨੀ ਹਰ ਨਾਮ ਚਰੈ। ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧੰਨ ਦੇ, ਗੁਰ ਕਾ ਸਿੱਖ ਵਿਡਭਾਗੀ ਹੇ, ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹੇ, ਆਪਸ ਕੋ ਕਰ ਕਛ ਨਾ ਜਨਾਵੇ, ਹਰ ਹਰ ਨਾਮ ਦੇ ਸਤਿਆਵੇ, ਮਨ ਵਿਚੈ ਸਤਿਗੁਰ ਕੈ ਪਾਸ, ਤੇ ਸੇਵਕ ਕੀ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵੇ, ਹੁਰ ਕੀ ਮਤ ਲਈ ਬੀਸ ਬਿਸਵੇ, ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ। ਸੋ ਸਤਿਗੁਰ ਜਿਸਦੇ ਹਰਿ ਨਾਮ ਅਨਕਬਾਰ, ਗੁਰੂ ਕਉ ਬਲ ਜਾਓ, ਸਰਵਨਾਨ ਜੀ ਕਾ ਦਾਤਾ, ਆਠ ਪੈਰ ਪਾਰ ਪ੍ਰਭ ਰਾਤਾ, ਬ੍ਰਹਮੈ ਜਨ ਜਨਮੈ ਪਾਰ ਬ੍ਰਹਮੇ ਕੇ, ਆਪ ਨਹੀਂ ਕਛ ਭਰਮ। ਸਹਿਸਿਆ ਨਮਲਿਆ ਨਾ ਜਾਈਏ ਨਾਨਕ ਐਸਾ ਗੁਰੜ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚਰਨ ਗਤ ਨਿਰਮਲ ਈਤ ਭੇਟ ਸੰਗ ਰਾਮ ਗੁਣ ਰਵੇ ਭਾਰ ਬ੍ਰਹਮ ਕੀ ਦਰ ਕਹਿ ਕਵੇ ਸੁਨ ਕਰ ਵਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰਖਿਓ ਜਾ ਕਾ ਮੰਤਰ ਅਮਰ ਦ੍ਰਿਸ਼ਟ ਭੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਸਲੇ ਬਨਾਏ ਜਿਹ ਵਾਏ ਕੁਸਤ ਅਨੇਕ ਸਤਿਪੁਰਖ ਪੂਰਨ ਬੇਬੇ ਕਾਹੋਂ ਬੋਲਣਾ ਪਹੁੰਚਿਤ ਵਰਾਨੇ ਅਗਾਮੋਂ ਕੋ ਚਰਪ ਨਿਰਵਾਨੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਨਹਿ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੇ ਸਤਿਗੁਰ ਆਪਣੇ ਨਾਨਕ ਇਸ ਪ੍ਰਸਾਦ ਹੈ ਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ ਜਾ ਕੈ ਮਨ ਪ੍ਰਗਟੀ ਗੁਣਤਾਸ ਆਠ ਪੈਰ ਹਰ ਕਾ ਨਾਮ ਲੈ ਸੱਚ ਉਪਦੇਸੀ ਵਿਖਾਉ ਦੇ ਮੋਹ ਮਾਇਆ ਕੈ ਸੰਗ ਨਾ ਲੈ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾ ਸੇ ਨਾਨਕ ਭਰਮ ਮੋਹ ਦੁਖ ਤੈ ਤੇਨਾ ਸੀ ਤਪਤ ਮਾਈ ਠਾਂਡ ਬਿੜਤਾਈ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁਕਾ ਨਿਰਪਾ ਹੋਇ ਬਸੇ ਸਗਲ ਵਿਆਦਮਨ ਦੇਖਿਆ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭਰਮ ਕਵਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਕਲੀ ਮੋਹੀ ਆਪਣੇ ਚਰਿਤ੍ਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਵਨ ਤਰੇ ਕੋ ਸੋਏ ਓਤ ਪੋਤ ਰਵਿਆਰੂ ਪ੍ਰੰਗ ਭੈ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚੱਲ ਬਿਨ ਭਜਨ ਬਿਖਿਆ ਸਕਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਉ ਧਨ ਸਾਰ ਰਿਸ਼ਟਪਦੀ ਸੰਤ ਜਨਾਮਿਲ ਕਰੋ ਵਿਚਾਰੇ ਸਿਮਰਨਾ ਮੈਂ ਆਧਾਰ ਅਵਰ ਪਾਉ ਸਮੇਤ ਵਿਸਾਰੋ ਚਾਰਨ ਕਮਲ ਅਰਧ ਮੈਂ ਉਧਾਰੋ ਕਰਨ ਕਾਰਨ ਸੁਪ੍ਰਭ ਸਮਰਾਧੜ ਕਾ ਕਹੋ ਨਾਮ ਹਰ ਬਾਤ ਇਹ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਦ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁੰਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੌ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੇ ਸਾ ਸੋਭਾ ਭਜ ਹਰ ਕੇ ਸਰਨੇ ਅਨਕ ਪਾਵੀ ਰੋਗ ਨਾ ਜਾਏ ਰੋਗ ਮਟੈ ਰਬ ਖਦਲਾਏ ਸਰਨ ਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਇ ਦੈ ਦਿਸਤਾਵ ਤੇ ਆ ਬੈਠਾਏ ਤਾਂ ਕੋ ਵਿਘ ਨ ਲਾਗੇ ਕੋਈ ਜਾ ਕਰ ਦੈਵ ਸਹਿ ਹਰ ਸੋਏ ਕਲ ਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆ ਤੁਮ ਪ੍ਰਕਾਸ਼ਿਤ ਕਰ ਜਾਇਬ ਸਹਿ ਅਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸੱਚਾ ਜਨ ਮਰੈ ਚੋਕਾ ਚੋਕਾ ਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤੇ ਅਕਸ਼ਰਨ ਗੁਰਦੇਵ ਰਤਨ ਜਨਮ ਕਾ ਹੋਇਓ ਉਧਾਰ ਹਰ ਹਰ ਸਿਵਰ ਪ੍ਰਾਨ ਆਧਾਰ ਅਨਕੋ ਭਾਵਨਾ ਛੁਟਨ ਹਾਰੇ ਸਿਮਰਤ ਸਾਹਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਮਰਾਏ ਮਨ ਮੰਛਤ ਨਾਨਕ ਫਲ ਪਾਏ ਸੰਗਨਾ ਚਾਲ ਸਿਰੈ ਦੁਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੁੰਬ ਬਰਬੰਤਾ ਇੰਤੇ ਕਹੋ ਤੁਮ ਕਵਨ ਸੁਨਾ ਥਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਵਨ ਛੁਟਕਾਰਾ ਸਸਤੀ ਰਥ ਸਵਾਰੇ ਝੂਠਾ ਡਮ ਝੂਠਪਾ ਸਾਰੇ ਜਿੰਦੀ ਤਸਬੁਜੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤੂ ਲੇ ਆਨੇ ਭਗਤ ਬਿਨਾ ਬੋਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਈ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਿਕ ਜਾਹੇ ਆਪ ਜਪਵਰਾ ਨਾਮ ਜਪਾਵੋ ਸੰਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਦਰ ਸਮੈਲ ਬਿਨ ਸਜਾਏ ਹੋ ਮੈਂ ਬਿਖ ਫੈਲ ਹੋਏ ਚੰਦ ਬਸੈ ਸੁਖਨਾਲ ਸਾਸ ਗੁਰਾਂ ਸਰਨਾਮ ਸਮਾਲ ਛਾੜ ਸਿਆ ਨੂੰ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸਚ ਕਰੋ ਵਿਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇਹ ਕਾਉ ਨਾਨਕ ਜਾ ਕੇ ਮਸਤਕ ਲੈ ਕੇ ਕੋ ਜਾ ਪੇ ਕੋ ਸਾਲਾ ਹੈ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾ ਪੇਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੁਰਹਿ ਪ੍ਰਭਿਆ ਬਨਕ ਪਸਾਰ ਏਕ ਤੇ ਪਏ ਏਕ ਰਾਤ ਪ੍ਰਾਛਦ ਗਏ ਮਨ ਤਨਿ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭਿਆ ਆਇਆ ਪਰਿਆ ਤਉ ਸ਼ਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜੰਜਾ ਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮਾਂਗੋ ਧੂਰ ਪਾਰ ਪ੍ਰਭ ਮੇਰੀ ਸ਼ਰਧਾਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਧ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਚੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇਆ ਰਸ ਪਾਵੈ ਬਿਰਲਾ ਕੋਏ ਜਿਨ ਚਾ ਕੈਸੇ ਜੰਤਰ ਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇਸ਼ਨ ਆਨ ਸੁਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਿਬਲਾਕ ਮਿੜਭਾਗੀ ਜਪੈ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨ ਮਰਨ ਦੁਖ ਭਰਮ ਗਿਆ ਇਚ ਮੁਨੀ ਸ਼ਰਧਾ ਸਾ ਪੂਰੀ ਰਵ ਰਿਹਾ ਸਤਸੰਗ ਹਰ ਜੂਰੀ ਜਿਸ ਕਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਕੇ ਵਿਸਰੇ ਜੇ ਘਾਲ ਨਾ ਭਾਨੇ, ਸੋਕੇ ਵਿਸਰੇ ਜੇ ਕੀ ਆ ਜਾਣੇ, ਸੋਕੇ ਵਿਸਰੇ ਜੇ ਸਭ ਕਿਸ਼ ਦੀ ਆ, ਸੋਕੇ ਵਿਸਰੇ ਜੇ ਜੀਵਨ ਜੀ ਆ, ਸੋਕੇ ਵਿਸਰੇ ਜਗਰ ਮੇਰਾ ਆਖੇ ਗੁਰਪ੍ਰਸਾਦ ਕੁਬਿਰ ਲਲਾਖੇ, ਸੋਕੇ ਵਿਸਰੇ ਜੇ ਵਿਕਤੇ ਕਾਢੇ, ਜਨਮ ਜਨਮ ਕਾ ਟੂਟਾ ਕਾਢੇ, ਗੁਰਪੁਰੇ ਤਤ ਹੈ ਬੁਝਾਇਆ, ਪਰ ਪਪਨਾ ਨਾਨਕ ਜਨ ਧਿਆਇਆ, ਸਾਧਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਵਰੈ ਨਾਮ ਜਪਾਵੋ, ਭਗਤ ਪਾਏ ਤੁਰੀਏ ਸੰਸਾਰ, ਬਿਨ ਭਗਤੀ ਤਾਂ ਹੋ ਸੇ ਛਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਟ ਜਾਤ ਪਾਏ ਵਿਸ਼ਰਾਮ, ਸਕਲ ਦੂਖ ਕਾਹੋ ਵਤਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ਼ਾ, ਮੰਤ ਨੰਤਰ ਇਹੀ ਸੁਆਓ, ਨੇਤਰੋ ਪੇਕ ਦਰ ਸੁਖ ਹੋਏ, ਮਨ ਵਿਕਸੇ ਸਾਧ, ਸ਼ਰਨ ਧੋਏ ਭਗਤ ਜਨਾ ਕੈ, ਮਨ ਤਨ ਰੰਗ ਬਿਰਲਾ, ਕਉ ਭਾਵੇ ਸੰਗ, ਏਕ ਬਸ ਦੀਜਾ ਕਰਮਿਆ, ਗੁਰਪ੍ਰਸ਼ਾਦ ਨਾਮ ਜਪ ਲਿਆ, ਆਹ ਕੀ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਇ, ਪ੍ਰਭ ਬਖਸ਼ਾ ਦੀਨ ਦਿਆਲ, ਭਗਤ ਵਿਛਲ ਸਦਾ ਕਿਰਪਾਲ, ਅਨਾਥ ਨੰਦ ਗੋਬਿੰਦ ਗੋਪਾਲ, ਸਰਬ ਕਟਾ ਕਰਤ ਪ੍ਰਿਤਪਾਲ, ਆਦਿ ਪੁਰੂ ਕਾਰਨ ਕਰਤਾਰ, ਭਗਤ ਜਨਾ ਕੈ ਪ੍ਰਾਣ ਅਧਾਰ, ਜੁਜ ਜੁਪਿਸ ਹੋਏ ਪੁਨੀਤ, ਭਗਤ ਪਾਏ ਲਾਵੇ ਮਨ ਹੀਤ, ਹਮਨਰ ਗੁਣਿਆਰ ਨੀਚ, ਅਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ, ਸਰਵ ਵੈਕੁੰਠ ਮੁਕਤ ਮੁਖ ਪਾਏ, ਕਿਨਮ ਖਰਕੇ ਗੁਣ ਗਾਇਨ ਕਰਾਜ ਭੋਗ ਪੜੇ, ਹਰਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾ ਪ੍ਰਸੰਗ ਈਤ, ਰਸਨਾ ਜਪਤੀ ਹਰ ਖਾਨੀਤ, ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਵਸੈ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨੇ ਕੀਆ ਨਾਨਕ ਆਇਆ ਪੇ ਹੀ ਫਿਰ ਜਾਪ, ਅਸ਼ਟਪਦੀ ਜਵਾਕਾਰ ਕਛਨ ਜੇਤਾ, ਪਾਪਨ ਤਪ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸੰਵਾਦਤਾ, ਬੈਰ ਬਰੋਧ ਕਿਛ ਸੰਗ ਕੁਮਾਤ, ਜਬ ਇਸ ਕਬਰਨ ਚਿਹਨਾ ਜਾਪਤ, ਤਬ ਹਰ ਸੋ ਕੁਕ ਸੇ ਬਿਆਪਤ, ਜੇ ਵਾਪਨ ਆਪ ਆਪ ਪਾਰ ਬ੍ਰਹਮ ਤਾ ਮੋਹ ਕਾਂ ਕੇ ਸੋਭਤ ਭਰਮ, ਆਪਨ ਖੇਲਾ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕੋ ਕਿਸ ਕੋ ਗਨੀ, ਜਬ ਇੱਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰ ਕੋ ਕਾਨੂੰ ਉਤਾਰ, ਜਬ ਨਿਰਗੁਣ ਪ੍ਰਭ ਸਹਿ ਸਭਾਏ, ਤਬ ਸ਼ਿਵ ਸ਼ਕਤ ਕਹੋ ਕਿ ਠਾਏ, ਜਬ ਆਪੇ ਆਪ ਆਪਣੀ ਜੋਤ ਰਹਿ, ਤਬ ਕਵਨ ਨਿਰ ਕਵਨ ਕਦ ਡਰੇ, ਆਪਣ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਗਮ ਅਪਾਰ, ਅਵਨਾਸੀ ਸੁਖ ਆਪਨਾਸਨ, ਤੈਂਜਨ ਅਮਰਨ ਕੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਦਰਾਸ ਕਹੋ ਕਿਸ ਹੋਏ, ਜਬ ਭਗਤ ਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ, ਜਬ ਨਾਥ ਨਿਰੰਜਨ ਗੋਚਰ ਗਾਦੇ, ਤਬ ਕੌਣ ਛੁਟੇ ਗੁਣ ਬੰਧਨ ਵਾਦੇ, ਆਪਨ ਆਪ ਆਪ ਹੀ ਚਰਜਾ, ਨਾਨਕ ਆਪਨ ਰੂਪ ਆਪ ਹੀ ਪਰਜਾ, ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਹਿ ਧੋਤਾ, ਜੈ ਨਿਰੰਜਨ ਨਿਰੰਕਾਰ ਨਿਰਵਾਨ, ਤਹਿ ਕੌਣ ਕੁਮਾਨ ਕੌਣ ਵਿਮਾਨ, ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਤਰ ਲਗਤ ਕਉ ਗੀਸ, ਜੈ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹਿ ਕਿਸੈ ਭੋਗ ਕਮ ਤ੍ਰਿਪਤਾਵੈ, ਕਰਨ ਕਰਾਵਣ ਕਰਨੇ ਹਾਰ, ਨਾਨਕ ਕਰਤੇ ਕਰ ਨਹੀਂ ਸਮਾਰ, ਜਬ ਆਪਣੀ ਸੋਭਾ ਆਪਣ ਸੰਗ ਮਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਜੈ ਸਰਬ ਕਲਾ ਆਪੇ ਪਰਵੀਨ, ਤੈ ਵੀਤ ਕਦੇਵ ਕਹਾਂ ਕਉ ਚੀਨ, ਜਬ ਆਪਣ ਆਪ ਆਪ ਉਧਾਰੇ, ਤੋ ਸ਼ਗਨ ਸ਼ਗਨ ਕਹਾਂ ਵਿਚਾਰ, ਜਹ ਆਪਨ ਊਚ ਆਪਣ ਆਪ ਮੇਰਾ, ਤਹਿ ਕੌਣ ਠਾਕੁਰ ਕੌਣ ਕਹੀਆ ਚੇਰਾ, ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹ ਛਲ ਸ਼ੀਤ ਭੀਤ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ, ਆਪਸ ਕੋ ਆਪੇ ਆਦੇਸ, ਤਿਹ ਗੁਣ ਕਾ ਨਾਹੀ ਪਰਵੇ, ਜਾਏ ਕਹਿ ਕੇਕ ਭਗਵੰਤਾ, ਤਹਿ ਕੌਣ ਚਿੰਤ ਕਿਸ ਲਾਗੈ ਚਿੰਤਾ, ਜੇ ਆਪਣ ਆਪ ਆਪ ਦਿਆਰਾ, ਤਹਿ ਕੌਣ ਕਥੇ ਕੁਣ ਸੁਣੇ ਅਖਾਰਾ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ, ਜੈ ਆਪ ਰਜਿਓ ਪ੍ਰਪੰਚ ਕਾਰ, ਤਿਹ ਗੁਣ ਮੈਂ ਕੀਨੋ ਵਿਸਥਾਰ, ਪਾਪ ਪੁਨ ਤੈ ਭਈ ਕਹਾਵਤ, ਕਉ ਨਰ ਕੋ ਸੁਰਗ ਮਿਛਾਵਤ, ਆਲ ਜਾਲ ਮਾਇਆ ਜੰਜਾਲ, ਹੋ ਮੈਂ ਮੂਹ ਭਰਮ ਪੈ ਭਾਰ, ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ, ਕਿਉਂ ਬਖਿਆਨ ਆਪਨ ਖੇਲ, ਆਪ ਕਰਦੇ ਕਿ ਅਖੇਲ ਸੰਕੋਚੈ, ਤਾਂ ਨਾਨਕ ਕਹਿ, ਜੈ ਭਗਤ ਭਗਤ ਤੈ ਆਪ, ਜੈ ਪਸਰਿਆ ਪਾਸਰ ਸੰਤ ਪ੍ਰਤਾਪ, ਦੂਹੂੰ ਪਾਖਾਇਆ ਫੇ ਧਨੀ, ਉਨਕੀ ਸੋਭਾਨ ਹੋ ਮਨੀ, ਆਪੇ ਕੌਤਕ ਕਰੇ ਅੰਤ ਚੋ ਜਾਪੇ, ਰਸ ਭੋਗ ਨਿਰਜੋਗ, ਜਿਸ ਭਾਵਤ ਸਾਪਨ ਨਾ ਲਾਭ ਹੈ, ਜਿਸ ਭਾਵਤ ਇਸ ਖੇਲ ਖਿਲਾਬ ਹੈ, ਬੇਸ਼ੁਮਾਰ ਥਾਇਆ ਗਣਤਿਆ ਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ, ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ, ਅਸ਼ਟਪਦੀ ਆਪ ਕਥੈ ਸੁਣਨੇ ਹਾਰ, ਆਪੇ ਏਕਾ ਵਿਸਥਾਰ, ਜਾ ਤਿਸ ਭਾਵੇ ਤਾਂ ਸਿਸ਼ਟ ਪਾਏ, ਆਪਣੇ ਬਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਬਜਕਤ ਪਰੋਏ, ਜਾ ਕੋ ਪ੍ਰਭ ਜੋ ਆਪ ਜਾਏ, ਸਚ ਨਾਮ ਸੋਈ ਜਨ ਪਾਏ, ਸੋ ਸੰਦਰਸ਼ੀ ਤਤ ਕਵੇਤਾ, ਨਾਨਕ ਸਕਲ ਸਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕਹਿਹਾ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋਈ ਨਾ ਮਾਰੇ, ਸੋ ਮੂੰਹ ਆ ਜਿਸ ਮਨ ਵਿਸਾਰੇ, ਤਿਸਾ ਜਵਰ ਕਹਾ ਕੋ ਜਾਏ, ਸਭ ਸਰੇਕ ਨਿਰੰਜਨ ਲਾਏ, ਜੀ ਕੀ ਜੁਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਬਾ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਹੈ ਦਿਆਲ, ਸਭ ਪ੍ਰਭੁ ਬੁਧ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾ ਮੇਰੇ ਵਿਆਪ, ਪ੍ਰਤਪਾਲੈ ਜੀਅਨ ਮੋਹ ਭਾਂਤ ਜੋ ਜੁਰ ਚੁਸਤ ਸੇ ਧਿਆਤ ਜਿਸ ਭਾਵੈ ਤਸਲੈ ਮਿਲਾਇ ਭਗਤ ਕਰੇ ਹਰ ਕੇ ਗੁਣ ਗਾਏ ਮਨ ਇੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣੈ ਜਨ ਲਾਕ ਹਰੇ ਕਹਿ ਨਾਇ ਤਿਸ ਕੀ ਆਸ ਨ ਬਿਰਥੇ ਜਾਏ ਸੇਵ ਕਉ ਸੇਵ ਬਨੀ ਆਏ ਹੁਕਮ ਬੁਝ ਪਰਿਮਪਤ ਪਾਏ ਸੇਵ ਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੁਰ ਭਈ ਨਿਰਵੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਇ ਹੈ ਸਵਾਓ ਆਠ ਫੈਰ ਪ੍ਰਭੇਖੋ ਨੇਰਾ ਮਿਟੇ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੇ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਲਦ ਪਲ ਦੋ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਸਮਨ ਵਸੈ ਦੇ ਸਾਚ ਬ੍ਰੇਖਿਆ ਮਨ ਤਨ ਨਾਮ ਜਪੋ ਲੇ ਬੁਲਾਏ ਦੁੱਖ ਦਰਦ ਮਨ ਤੇ ਪਹੁੰਚ ਆਏ ਸੱਚ ਵਪਾਰ ਕਰੋ ਵਪਾਰੀ ਦਰਗਾਹ ਨਿਭਾ ਖੇਪ ਤੁਮਾਰੇ ਕਾਟੇ ਕਰਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਹੇ ਤਿਸੇ ਦੂਰ ਕਹਾ ਕੋ ਜਾਏ ਅਭਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਕਲ ਭਉ ਮਿਟੈ ਪ੍ਰਭ ਕਿਰਪਾ ਤੇ ਬ੍ਰਾਣੇ ਛੁਟੈ ਜਿਸ ਪਰ ਰਾਖਤ ਸੁਨਾਹੇ ਦੋਖ ਨਾਮ ਜਪਤ ਮਨ ਹੋ ਬਦਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚਣ ਹਾਰ ਸੇ ਰੂਪਨ ਠਾਂਡਾ ਗੁਰਸੂਰਾ ਨਾਨਕ ਤਾਂ ਕਿਹ ਕਾਰਜ ਪੂਰਾ ਮੱਥ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖਤ ਉਦਰਤ ਸ੍ਰੇਸ਼ਟ ਚਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਮਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਂ ਕੈ ਨਿਕਟਨਾ ਵਦਕਾਲ ਅਮਰੇ ਭਾਈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾਲਾ ਗਾ ਮਿੱਠਾ ਸਕਲ ਸਮੱਗਰੀ ਏ ਕਿਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਦਮ੍ਰਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸ਼ਰਾਮ ਸੁਨ ਸਮਾਧਨ ਤੈਨਾਤ ਕਹਿ ਨਾ ਜਾਈ ਚਰਚ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦਨ ਪਰਬਤ ਹੈ ਪਾਰ ਰਿਮ ਜੇ ਸਿਆ ਗਾ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੇ ਦਿਸ਼ ਸਮਾਹੇ ਤਿਸਤੇ ਬਿਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੁਰ ਨਖਤਰ ਮੈਂ ਇੱਕ ਬਾਣੀ ਪ੍ਰਭ ਕੇ ਸਭ ਕੋ ਬੋਲੇ ਆਪ ਡੋਲ ਲੱਕ ਹੂੰ ਡੋਲੈ ਸਰਵ ਕਲਾ ਕਰ ਖੇਲਾ ਖੇਲ ਮੂਲ ਨਾ ਪਾਇਆ ਗੁਣਿਆ ਮੂਲ ਸਰਬ ਜੋਤ ਮੈਂ ਜਾ ਕੇ ਜੋਤ ਹਾਰਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸਾ ਸੰਤ ਜਨਾ ਕਾ ਪੇਕਨ ਸਭ ਰਮ ਸੰਤ ਜਨਾ ਕਾ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ਬ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤਿ ਬਚਨ ਸਾਧੂ ਸਾਹਿਬ ਕਹਿਤ ਜੋ ਜੋ ਹੋਈ ਸੋਈ ਸੁਖਮਾਨੇ ਕਨ ਕਰਾਵਨ ਹਰ ਪ੍ਰਭ ਜਾਨੇ ਅੰਤਰ ਪਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੀਖ ਸਮੂਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਕਲੀ ਉਤਪਤ ਤਿਸ ਭਾਵੇ ਤਾ ਕਰੇ ਵਿਸਥਾਰ ਤਿਸ ਭਾਵੇ ਦਾ ਏ ਖੰਕਾਰ ਅਨਿਕ ਲਾਲ ਕੀ ਨਾ ਜਾਏ ਜਿਸ ਭਾਵਿਤ ਸਲੈ ਮਿਲਾਏ ਕਵ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਕਾ ਤਿਸ ਆਪ ਜਨੇ ਨਾਨਕ ਤਿਸ ਜਨਾ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨਾ ਭੇਖ ਨਹਾਰਾ ਸਕਲ ਸਮੱਗਰੀ ਜਾਂ ਕਾ ਤਨਾ ਆਪਨ ਜਸਾ ਵੀ ਸੁਨਾ ਆਪ ਨਜਾਨੇ ਖੇਲ ਬਣਾਇਆ ਗਿਆ ਕਾਰੀ ਕਿਨੀ ਮੈਂ ਸਭ ਕਹਿ ਮਤਲਬ ਤੋ ਰਹਿ ਜੋ ਕੁਛ ਕਹਿਣਾ ਸੂ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਲੇ ਇਸ ਮੈਂ ਇਸ ਤੇ ਹੋਏ ਸੁਨਾ ਹੀ ਬੁਰਾ ਉਰੈ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਤੋ ਤਦ ਨੇ ਕੀ ਆਪੇ ਜਾਣੇ ਆਪਣੇ ਜੀ

ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰੂ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਅਨੰਦ ਸਾਧ ਸੰਗ ਬਚ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਉਲੀਕ ਲਾਲ ਹੈ ਰਤਨ ਸੁਣਤ ਕਮਾਵਤ ਹੋ ਤੁ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲੈ ਕਾ ਹਰ ਰੰਗ ਜੈ ਜੈ ਸ਼ਬਦ ਨਾਹਦ ਵਾਜੇ ਸੁਨ ਸੁਨ ਅਨੰਦ ਕਰੇ ਪ੍ਰਭਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੈ ਸਾਥੇ ਸ਼ਰਨ ਜੋਗ ਚੁਣ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਾ ਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵਾਲ ਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਸੁਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾ ਕਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੇ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ ਹਰ ਤਨਖਾੜ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰਤਤ ਕਾਬੇਤਾ ਸਮਦਰਸ਼ੀ ਇੱਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਜੀ ਸੇਵਕ ਪਰਿਵਾਰ ਵੱਲੋਂ ਬੇਟਾ ਜ਼ੋਰਾਵਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦੀ ਸੇਵਾ ਲਈ ਹੈ ਸਤਿਗੁਰ ਕਿਰਪਾ ਕਰਨ ਬੱਚੇ ਨੂੰ ਦਰੋਂ ਘਰੋਂ ਗੁਰਸਿੱਖੀ ਜਿਵੇਂ ਤਾਂ ਨਾਮ ਬਣੀ ਦਾਤਾਂ ਬਖਸ਼ਿਸ਼ ਕਰਨ ਇਹ ਅਰਦਾਸ ਸਤਿਗੁਰ ਚਰਨਾਂ ਵਿੱਚ ਹੈ ਜੀ। ਆਓ ਰਲ ਕੇ ਆਨੰਦ ਸਾਹਿਬ ਬਣੇ ਜਾਪ ਕਰੀਏ ਉਪਰੰਤ ਅਰਦਾਸ ਵਿੱਚ ਹਾਜ਼ਰੀ ਲਗਾਉਣੀ ਹੈ। ਸਾਰੇ ਜਾਣੇ ਰਸਨਾ ਪਵਿੱਤਰ ਕਰੋ ਜੀ, ਨਾਲ ਨਾਲ ਆਪਾਂ ਇਕੱਠੇ ਆਨੰਦ ਸਾਹਿਬ ਬਾਣੀ ਜਾਪ ਕਰੀਏ। ਸਾਰੇ ਜਾਣੇ ਆਪਣੀ ਹਾਜ਼ਰੀ ਲਗਾਓ ਜੀ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੇ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਤੇ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਪੁਰਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾਪ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰਬਾਣੀ ਕੀਰਤਨ ਹੋਏ ਛੇ ਪੌੜੀਆਂ, ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ, ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜ਼ੋਰਾਵਰ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸਤਿਗੁਰੂ ਜੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਕਰਵਾਏ ਗਏ। ਪਾਤਸ਼ਾਹ ਜੀ ਕਿਰਪਾ ਕਰਨੀ, ਸਰਦਾਰ ਜ਼ੋਰਾਵਰ ਸਿੰਘ ਨੂੰ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ, ਗੁਰਸਿੱਖੀ, ਸਿਦਕ, ਭਰੋਸਾ, ਤੰਦਰੁਸਤੀਆਂ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਣੀ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ, ਆਪ ਜੀ ਨੇ ਲਮੇਰੀ ਆਰਜਾ ਬਖਸ਼ਣੀ, ਪਰਿਵਾਰ ਵੱਲੋਂ ਸੁੰਦਰ ਪੁਸ਼ਾਕੇ ਹਾਜ਼ਰ ਹੰਦਰ ਪ੍ਰਵਾਨ ਕਰਨੇ, ਲੋਕ ਪਰਲੋਕ ਪੜਦੇ ਕੱਜ ਲੈਣੇ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਝਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਈ, ਅਨੰਦ ਮੰਗਲ ਸੁਖ ਪਾਏ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਸਾਧ ਸੰਗਤ ਜੀ, ਸੇਵਕ ਪਰਿਵਾਰ ਵੱਲੋਂ ਬੇਟਾ ਜ਼ੋਰਾਵਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਸੁਖਮਨੀ ਸਾਹਿਬ ਦੇ ਬਾਣੀ ਦੇ ਪਾਠ ਦੀ ਸੇਵਾ ਲਈ ਕੀਰਤਨ ਕਰਵਾਏ। ਸਤਿਗੁਰ ਕਿਰਪਾ ਕਰਨ, ਬੱਚੇ ਨੂੰ ਚੜ੍ਹਦੇ ਕਲਾ ਵਿੱਚ ਰੱਖਣ ਦਾਰਾ ਕਰੋ। ਗੁਰਸਿੱਖੀ ਜਿਵੇਂ ਦੇ ਨਾਮ ਬਣੀ ਦਾਤਾ ਬਖਸ਼ਿਸ਼ ਕਰਕੇ ਸਮੂਹ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣੀ ਹੈ। ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਹੈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗਤ ਜੀਓ, ਹੁਣ ਸਿਮਰਨ ਅਭਿਆਸ ਦਾ ਸਮਾਂ ਹੋ ਗਿਆ ਹੈ। ਆਓ ਆਪਾਂ ਸਵਾਸ ਗ੍ਰਾਸ ਸਿਮਰਨ ਦੇ ਨਾਲ ਜੁੜੀਏ। ਜਦੋਂ ਸਵਾਸ ਅੰਦਰ ਜਾਏ, ਵਾਹੇ ਦੀ ਆਵਾਜ਼ ਦੇ ਕੇ ਸੁਣਨਾ ਹੈ। ਜਦੋਂ ਸਵਾਸ ਬਾਹਰ ਆਏ, ਗੁਰੂ ਦੀ ਆਵਾਜ਼ ਦੇ ਕੇ ਸੁਣਨਾ ਹੈ। ਆਪਣੇ ਨੇਤਰਾਂ ਨੂੰ ਬੰਦ ਰੱਖਣਾ ਹੈ, ਰਸਨਾਂ ਨੂੰ ਬੋਲਣ 'ਤੇ ਲਾ ਦੇਣਾ ਹੈ ਅਤੇ ਸਰਵਣਾਂ ਨੂੰ ਸੁਣ 'ਤੇ ਲਾ ਦੇਣਾ ਹੈ। ਮਹਾਰਾਜ ਸਮਝਾਉਂਦੇ ਹਨ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਸੋ ਆਓ, ਸਾਰਿਆਂ ਨੇ ਕਿਰਪਾ ਕਰਨੀ ਹੈ, ਸਾਰਿਆਂ ਨੇ ਬੋਲ ਕੇ ਅਭਿਆਸ ਕਰਨਾ ਹੈ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਰੇ ਬੋਲ ਕੇ ਅਭਿਆਸ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਸਾਰੇ ਕਿਰਪਾ ਕਰੋ ਜੀ, ਬੋਲ ਕੇ ਅਭਿਆਸ ਕਰੀਏ। ਵਾਹ ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ, ਗੁਰੂ ਵਾਹ।

ਸਾਰੇ ਨੇਤਰ ਬੰਦ ਕਰਕੇ ਬੋਲ ਕੇ ਅਭਿਆਸ ਕਰੀਏ। ਵਾਹਿਗੁਰੂ ਜੀ।

ਸਾਰੇ ਬੋਲ ਕੇ ਅਭਿਆਸ ਕਰੀਏ ਜੀ।

ਸਾਰੇ ਗੁਰਮੁਖਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ, ਸਾਰੇ ਅਭਿਆਸ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

ぐ

ਵਾਹਿਗੁਰੂ ਜੀ ਸਾਰੇ ਕਿਰਪਾ ਕਰੋ, ਸਾਰੇ ਬੋਲ ਕੇ ਅਭਿਆਸ ਕਰੀਏ ਜੀ।

ぐる

guru va guru va guru va guru va guru va guru va guru va guru

ブル

ぐるわぐるわぐるわぐるわ。

ぐる

ਜਦੋਂ ਸਵਾਸ ਅੰਦਰ ਜਾਏ ਵਾਹੇ ਮਹਿਸੂਸ ਕਰਨਾ ਹੈ, ਜਦੋਂ ਸਵਾਸ ਬਾਹਰ ਆਏ ਗੁਰੂ ਮਹਿਸੂਸ ਕਰਨਾ ਹੈ। ਆਪਣਾ ਧਿਆਨ ਆਪਣੇ ਸਰਵਣਾਂ ਦੇ ਵਿੱਚ ਰੱਖਣਾ ਹੈ ਜੀ।

ਸੁਆਸ ਗ੍ਰਾਸ ਜੋ ਧਿਆਵੇ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਭਾਵੇ। ਸੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਆਪਾਂ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਸੁਆਸ ਗ੍ਰਾਸ ਸਿਮਰਨ ਜਾਰੀ ਰੱਖਣਾ ਹੁੰਦਾ ਹੈ ਜੀ। ਹੁਣ ਸਿਮਰਨ ਕਲਾਸ ਦਾ ਸਮਾਂ ਸਮਾਪਤ ਹੈ। ਕੁਟਾਨ ਕੁਟਾਨ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਨਿੱਘੀ ਗੋਦ ਵਿੱਚ ਬੈਠ ਕੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਾਮ ਜਪਿਆ। ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ, ਮੌਜੂਦਾ ਮੁਖੀ ਗੁਰਦੁਆਰਾ ਪ੍ਰਾ ਮਿਲਨੇ ਕਾ ਚਾਓ ਮੋਗਾ। ਮਹਾਰਾਜ ਸਮਝਾਉਂਦੇ ਹਨ, ਸਾਧੂ ਮਾਰਗ ਦੱਸਿਆ ਜਪੀਏ ਗੁਰਮੰਤਰ। ਸੋ ਬਹੁਤ ਬਹੁਤ ਧੰਨਵਾਦ ਆਪ ਰੱਬ ਰੂਪ ਸੰਗਤ ਦਾ। ਸਿਮਰਨ ਕਰਦਿਆਂ ਏਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਹਨ। ਸਤਿਗੁਰ ਅਤੇ ਸਤਿਗੁਰ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇਵਟ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਦ ਸਨਾਤ। ਰਾਗ ਗੋਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ।

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੋਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤੂ ਪਾਏ, ਤਾਕਾ ਰਿਜਕ ਆਗੈ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ, ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਹੋਂ ਤੁਧ ਬਿਨ ਅਵਰ ਨ ਜਾਣਾ, ਤੂੰ ਪਾਰ ਬ੍ਰਹਮ ਬੇਅੰਤ, ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵੈ ਹੈ ਹਰਿ ਧਿਆਵੈ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇ

ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਪਰ ਮੋਰਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ ਆਪ ਹਾਥ ਦੈ ਮੁਜੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰੀ ਔਰ ਅੱਛਾ ਰਾਗ

ਕਾਲ ਪਾਏ ਬ੍ਰਹਮਾ ਅਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋ

ਜਿਨੀ ਵਸਾਇਆ ਕਾਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ।

ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੀ ਸਾਹਿਬਾ ਕਿਆ ਨਾਹੀਂ ਕਰਤੀ ਰਹਿ ਕਰਤਾਂ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹੈ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸਿ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ।

ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਦਰਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 266 ਪਰ ਸੁਸ਼ੋਭਿਤ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 3 ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ ਜਿੱਥੇ 265 ਤੋਂ ਆਰੰਭ ਹੋ ਕੇ 266 ਪਰ ਇਸ ਪਾਵਨ ਸ਼ਬਦ ਦੀ ਸੰਪੂਰਨਤਾ ਔਰ ਪਦਾ ਨੰਬਰ 4 ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਕਰਤੇ ਪੁਰਖ ਦੇ ਮਾਰਗ 'ਤੇ ਚੱਲਣ ਵਾਲੇ ਪੁਰਖਾਂ ਨੂੰ ਬਹੁਤ ਭਲੀ ਪ੍ਰਕਾਰ ਸੁਚੇਤ ਕਰ ਦਿੱਤਾ। ਮਹਾਰਾਜ ਨੇ ਸੁਚੇਤ ਕਰਕੇ ਇਸ ਗੱਲ ਦਾ ਨਿਰਣਾ ਕੀਤਾ ਕਿ ਜਦੋਂ ਵੀ ਅਸੀਂ ਧਾਰਮਿਕ ਰਸਤਿਆਂ ਦੇ ਉੱਪਰ ਕਿਸੇ ਵੀ ਰੂਪ ਦੇ ਵਿੱਚ ਚੱਲਣ ਦਾ ਯਤਨ ਕਰਦੇ ਹਾਂ, ਧਾਰਮਿਕ ਰਸਤੇ ਉੱਪਰ ਚੱਲਣ ਵਾਲਾ ਇਨਸਾਨ ਬਿਲਕੁਲ ਭਾਵਨਾਤਮਕ ਬਿਰਤੀ ਵਿੱਚ ਭਰਿਆ ਹੋਣਾ ਬੜਾ ਲਾਜ਼ਮੀ ਹੈ। ਉਹਦੇ ਵਿੱਚ ਚਤੁਰਾਈ ਅਤੇ ਸਿਆਣਪ ਵਾਲਾ ਪੱਖ ਨਹੀਂ ਹੋਣਾ ਚਾਹੀਦਾ। ਸੇਵਾ ਦੇ ਵਿੱਚ ਚਤੁਰਾਈ, ਸੇਵਾ ਦੇ ਵਿੱਚ ਸਿਆਣਪ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ। ਸਿਆਣਪ ਦਾ ਅਰਥ ਇੱਥੇ ਇਹ ਨਹੀਂ ਹੈ ਕਿ ਜਿੱਥੇ ਸੋਝੀ ਦੀ ਗੱਲ ਹੋਵੇ, ਸਿਆਣਪ ਦਾ ਅਰਥ ਇੱਥੇ ਚਤੁਰਾਈ ਕਰਨੀ। ਔਰ ਆਪ ਜਿਹੜਾ ਕੰਮ ਕਰਨਾ ਹੈ ਉਸ ਕੰਮ ਦੇ ਪ੍ਰਥਾਏ ਇਸ ਤਰ੍ਹਾਂ ਦਾ ਅਭਿਆਸ ਰੱਖਣਾ ਵੀ ਉਹ ਸੇਵਾ ਵੀ ਮਿਲੀ ਰਹੇ ਅਤੇ ਉੱਥੇ ਖਲੋਤੇ ਵੀ ਰਹੀਏ, ਅਤੇ ਇਸ ਪ੍ਰਕਾਰ ਜਿਹੜੀ ਔਖਿਆਈ ਜਾਂ ਕਿਤੇ ਜਿਸ ਸੇਵਾ ਵਿੱਚ ਥੋੜ੍ਹਾ ਜਿਹਾ ਕਸ਼ਟ ਹੈ ਜਾਂ ਬਿਪਤਾ ਹੈ ਉਹਦੇ ਤੋਂ ਪੈਰ ਪਿਛਾਂ ਨੂੰ ਖਿੱਚ ਲੈਣਾ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਪੂਰੇ ਇਸ ਸ਼ਬਦ ਵਿੱਚ ਜੋ ਨਿਰਣਾ ਮਹਾਰਾਜ ਜੀ ਨੇ ਸਾਡੇ ਸਨਮੁੱਖ ਕੀਤਾ, ਤਿਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ, ਪਾਵਨ ਗੁਰਮਤ ਕੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭਤਾ ਕੀਤੀ। ਮਹਾਰਾਜ ਜੀ ਨੇ ਇੱਥੇ ਸ਼ਬਦ ਵਰਤਿਆ ਕਿ ਬਹੁਤ ਸਿਆਣਪ ਜਮ ਕਾ ਭਉ ਵਿਆਪੈ। ਮਹਾਰਾਜ ਕਹਿਣ ਲੱਗੇ ਬਹੁਤ ਸਿਆਣਪ ਵਰਤਣ ਵਾਲਾ ਇਨਸਾਨ ਇਹ ਖਿਆਲ ਕਰ ਲਏ ਕਿ ਉਹ ਜਮਾਂ ਰੂਪੀ ਡੰਡ ਵਾਸਤੇ ਤਿਆਰ ਰਹੇ। ਸਤਿਗੁਰੂ ਜੀ ਕਹਿੰਦੇ ਜਮਾਂ ਦਾ ਭਾਉ ਵਿਆਪਕ ਰਹਿੰਦਾ ਹੈ, ਭਾਵ ਜਨਮ ਅਤੇ ਮਰਨ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ।
ਸਿਆਣਪ ਹੁੰਦੀ ਕੀ ਹੈ? ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ ਨਾ ਕਿ ਜੀਵਨ ਦੇ ਵਿੱਚ ਸਿਆਣਪ ਦੀ ਗੱਲ ਕਰੀਏ ਤਾਂ ਸਤਿਗੁਰੂ ਜੀ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਸਿਆਣਪ ਕਿਹੜੀ ਹੈ? ਮਹਾਰਾਜ ਜੀ ਕਹਿੰਦੇ ਉਹ ਸਿਆਣਪ ਕਿ ਜੀਵਨ ਦੇ ਵਿੱਚ ਸ਼ਾਇਦ ਸਰੀਰ ਦੇ ਸੁੱਚੇ ਕੀਤਿਆਂ ਪ੍ਰਾਪਤੀ ਹੋ ਜਾਏ, ਉਹ ਸਿਆਣਪ ਕਿ ਬਿਨਾਂ ਬੋਲਿਆਂ ਕੁਝ ਪ੍ਰਾਪਤੀ ਹੋ ਜਾਏ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸਿਆਣਪ ਅਸਲ ਵਿੱਚ ਇਹ ਹੈ ਕਿ ਜਿੱਥੇ ਇਨਸਾਨ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਨਿਰਣਾ ਇਸ ਪ੍ਰਕਾਰ ਕਰੇ ਕਿ ਉਹ ਧਾਰਮਿਕ ਹੈ, ਪਰ ਅਸਲ ਵਿੱਚ ਉਹਦਾ ਜਿਹੜਾ ਨਿੱਜ ਹੈ ਔਰ ਉਸ ਨਿੱਜ ਦਾ ਪ੍ਰਭਾਵ ਕਿਸੇ ਹੋਰ ਪਾਸੇ ਨੂੰ ਜਾਂਦਾ ਹੋਵੇ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ, ਸਤਿਗੁਰੂ ਜੀ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ, ਅੰਦਰ ਤੇ ਮੈਲ ਹੈ ਪਰ ਬਾਹਰੋਂ ਬਹੁਤ ਨਿਰਮਲਤਾਈ ਵਿਖਾਉਣਗੇ। ਮਹਾਰਾਜ ਜੀ ਕਹਿੰਦੇ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ, ਬਹੁਤ ਸਿਆਣਪ ਜਮ ਕਾ ਭਾਉ ਵਿਆਪੇ। ਮਹਾਰਾਜ ਜੀ ਕਹਿੰਦੇ ਸਹਿਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ। ਅਸਲ ਵਿੱਚ ਬੇਅੰਤ ਸਿਆਣਪਾਂ ਕਰਨ ਤੋਂ ਬਾਅਦ ਵੀ ਮਹਾਰਾਜ ਜੀ ਕਹਿਣ ਲੱਗੇ ਮਨ ਕੋਰਾ ਰਹਿੰਦਾ ਹੈ ਅਤੇ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਜਦੋਂ ਅਵਸਥਾ ਆਉਂਦੀ ਹੈ ਕਿ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ, ਇਹੋ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਹ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰਹਿ ਜਿਉ ਬੇਤਾਲਿਆ, ਕਹਿ ਨਾਨਕ ਜਿਨੀ ਸਤ ਤਦਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਸਤਿਗੁਰੂ ਅੱਗੇ ਜੀਵਨ ਵਿੱਚ ਕਹਿੰਦੇ ਕਹਿੰਦੇ ਅਨਿਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਮਹਾਰਾਜ ਜੀ ਕਹਿੰਦੇ ਕੋਸ਼ਿਸ਼ਾਂ ਬੇਅੰਤ ਕੀਤੀਆਂ ਜਾਣ, ਬੇਅੰਤ ਕੋਸ਼ਿਸ਼ਾਂ ਹੋਣ ਵੀ, ਅਨੇਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੋਵੇ, ਅਨਿਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਸਤਿਗੁਰੂ ਕਹਿੰਦੇ ਅਨੇਕਾਂ ਯਤਨ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾਣ, ਪਰ ਮਹਾਰਾਜ ਜੀ ਕਹਿੰਦੇ ਜਿਹੜੀ ਤ੍ਰਿਸ਼ਨ ਨਾ ਧਰਾਪੈ ਦਾ ਅਰਥ ਹੈ ਜਿਹੜੀ ਤ੍ਰਿਸ਼ਨਾ ਹੈ ਇਹ ਕਦੀ ਧਰਾਪੈ, ਤ੍ਰਿਪਤ ਨਹੀਂ ਹੁੰਦੀ, ਸੰਤੁਸ਼ਟ ਨਹੀਂ ਹੁੰਦੀ। ਕਿਉਂਕਿ ਜੀਵਨ ਵਿੱਚ ਮਹਾਰਾਜ ਜੀ ਕਹਿਣ ਲੱਗੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਬੇਅੰਤ ਪੰਡਾਂ ਵੀ ਭਾਰ ਦੀਆਂ ਬੰਨ ਕੇ ਬੰਦਾ ਧਨ ਦੌਲਤ ਜਾਂ ਬੇਅੰਤ ਵਸਤੂਆਂ ਨੂੰ ਪ੍ਰਾਪਤ ਵੀ ਕਰ ਲਏ, ਪਰ ਸਤਿਗੁਰੂ ਜੀ ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਹੈ ਔਰ ਇਹਦਾ ਨਿਯਮ ਲਾਗੂ ਹੁੰਦਾ, ਇਹ ਕਦੀ ਤ੍ਰਿਪਤ ਨਹੀਂ ਹੁੰਦੀ। ਕਿਉਂਕਿ ਸਤਿਗੁਰੂ ਜੀ ਤੋਂ ਪੁੱਛ ਕੇ ਵੇਖੀਏ ਤਾਂ ਮਹਾਰਾਜ ਜੀ ਕਹਿੰਦੇ ਸਹਿਸ ਖੱਟੇ ਲੱਖ ਕਉ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇੱਧਰ ਨੂੰ ਦੌੜ ਲੱਗੀ ਹੈ, ਇੱਧਰਲੇ ਪਾਸੇ ਜਿਹੜਾ ਹੈ ਉਹ ਇਨਸਾਨ ਬਹੁਤ ਤੇਜ਼ੀ ਦੇ ਨਾਲ ਭੱਜ ਰਿਹਾ ਹੈ, ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਨੇਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਅਨੇਕਾਂ ਯਤਨ ਕੀਤੇ ਜਾਣ ਅਤੇ ਮਹਾਰਾਜ ਜੀ ਕਹਿਣ ਲੱਗੇ ਤ੍ਰਿਸ਼ਨਾ ਸਮਾਪਤ ਨਹੀਂ ਹੋ ਸਕਦੀ। ਜੇ ਆਪਾਂ ਫੈਸਲਾ ਕਰ ਲਈਏ ਵੀ ਇੰਨਾ ਕੁ ਸਮਾਂ, ਇੰਨੀ ਕੁ ਦਾਤ, ਇੰਨੀ ਕੁ ਪ੍ਰਾਪਤੀ ਹੋ ਜਾਏ ਅਤੇ ਆਪਾਂ ਤ੍ਰਿਪਤ, ਸਭ ਤੋਂ ਪਹਿਲਾਂ ਬੰਦਾ ਇਹੀ ਕਹਿੰਦਾ ਵੀ ਚਲੋ ਬਾਕੀ ਦੀਆਂ ਗੱਲਾਂ ਛੱਡੋ, ਰੋਟੀ ਮਿਲ ਜਾਏ ਉਹੀ ਚੰਗੀ। ਜੇ ਰੋਟੀ ਦੀ ਸ਼ੁਰੂਆਤ ਹੁੰਦੀ ਫਿਰ ਇਨਸਾਨ ਕਹਿੰਦਾ ਵੀ ਚੱਲ ਹੁਣ ਜੇ ਰੋਟੀ ਮਿਲ ਗਈ ਤਾਂ ਚੰਗੇ ਕੱਪੜੇ ਤਾਂ ਹੋਣੇ ਬੜੇ ਲਾਜ਼ਮੀ, ਜੇ ਚੰਗੇ ਕੱਪੜੇ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਬੰਦਾ ਕਹਿੰਦਾ ਵੀ ਚਲੋ ਛੱਤ ਵੀ ਚੰਗੀ ਚੱਜਦੀ ਹੋਣੀ ਚਾਹੀਦੀ, ਜੇ ਛੱਤ ਮਿਲ ਗਈ ਅਤੇ ਉਸ ਤੋਂ ਬਾਅਦ ਔਰ ਇਸ ਛੱਤ ਦੇ ਵਿੱਚ ਰਹਿਣ ਤੋਂ ਬਾਅਦ ਜਦੋਂ ਬਾਹਰ ਜਾਣਾ ਆਉਣਾ ਹੈ ਉਹਦੇ ਵਾਸਤੇ ਵੀ ਕੋਈ ਸਾਧਨ ਚਾਹੀਦਾ। ਹੁਣ ਸਾਧਨ ਮਿਲ ਗਿਆ ਅਤੇ ਇਹ ਵੀ ਇਨਸਾਨ ਸੋਚਦਾ ਵੀ ਚਲੋ ਸਾਧਨ ਤਾਂ ਹੈ, ਪਰ ਇਸ ਗੱਲ ਦਾ ਵੀ ਖਿਆਲ ਕਰ ਲੈਂਦਾ ਵੀ ਚਲੋ ਸਾਧਨ ਤਾਂ ਹੈ ਪਰ ਦੂਜੇ ਨਾਲੋਂ ਤਾਂ ਚੰਗਾ ਹੋਣਾ ਚਾਹੀਦਾ। ਇਸ ਪਾਸੇ ਤੁਰ ਪੈਂਦੇ ਹਾਂ ਅਤੇ ਸਤਿਗੁਰੂ ਕਹਿੰਦੇ ਫਿਰ ਦੌੜ ਇਹ ਲੱਗੀ ਰਹਿੰਦੀ ਜੀਵਨ ਦੇ ਵਿੱਚ। ਆਪਾਂ ਕੀ ਕਰਦੇ ਹਾਂ ਕਿ ਇੱਕ ਘਰ ਦੇ ਵਿੱਚ ਰਹਿਣ ਵਾਲਾ ਬੰਦਾ, ਅਸੀਂ ਸਾਰੇ ਉਸ ਦਾਇਰੇ ਵਿੱਚ ਆਉਂਦੇ, ਸਾਰੇ ਉਸ ਪਾਸੇ ਦੌੜਦੇ ਹਾਂ ਕਿ ਦਾਇਰਾ ਕੀ ਹੈ ਕਿ ਅੱਜ ਦਾ ਸਮਾਂ ਛੱਤ ਵਿੱਚ ਬੈਠਣਾ, ਛੱਤ ਦੇ ਅਧੀਨ ਰਹਿ ਕੇ ਸਮਾਂ ਬਤੀਤ ਕਰਨਾ ਨਹੀਂ ਹੈ। ਅੱਜ ਭਾਵੇਂ ਬੰਦਾ ਕਰਜ਼ਾਈ ਹੋ ਜਾਏ ਪਰ ਨਾਲ ਦੇ ਸਾਥੀ ਨਾਲੋਂ ਘਰ ਵੱਡਾ ਹੋਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਇਹ ਜੀਵਨ ਵਿੱਚ ਅਨਿਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ, ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਵੀ ਸ਼ਾਇਦ ਤ੍ਰਿਪਤੀ ਹੋ ਜਾਏ। ਸਤਿਗੁਰੂ ਜੀ ਕਹਿੰਦੇ ਨਹੀਂ, ਬਿਲਕੁਲ ਨਹੀਂ।
ਤ੍ਰਿਸ਼ਨਾ ਦੇ ਵਿੱਚ ਵਾਧਾ ਹੋ ਸਕਦਾ ਪਰ ਤ੍ਰਿਪਤੀ ਨਹੀਂ। ਸਤਿਗੁਰੂ ਕਹਿੰਦੇ ਬੜੀ ਕੋਸ਼ਿਸ਼ ਕੀਤੀ, ਭੇਖ ਅਨੇਕ ਅਗਨ ਨਹੀਂ ਬੁੱਝੈ। ਅਨੇਕਾਂ ਭੇਖ ਵੀ ਕਰ ਲਏ ਪਰ ਮਹਾਰਾਜ ਜੀ ਕਹਿੰਦੇ ਅੰਦਰ ਦੀ ਅੱਗ ਜਿਹੜੀ ਕ੍ਰੋਧ ਦੀ ਹੈ ਜਾਂ ਅੰਦਰ ਦੀ ਅੱਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਤ੍ਰਿਸ਼ਨਾ ਦੀ, ਇਹ ਕਦੀ ਵੀ ਸਮਾਪਤ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਭੇਖ ਅਨੇਕ ਅਗਨ ਨਹੀਂ ਬੁੱਝੈ, ਅਨੇਕਾਂ ਭੇਖ ਕੀਤੇ ਜਾਣ ਪਰ ਅੰਦਰ ਦੀ ਅੱਗ ਜਿਹੜੀ ਹੈ ਉਹ ਕਦੀ ਵੀ ਬੁੱਝਦੀ ਨਹੀਂ ਹੈ। ਖਿਆਲ ਕਰਿਓ, ਭੇਖ ਤਾਂ ਸੱਜਣ ਨੇ ਵੀ ਕੀਤਾ ਸੀ। ਤਲੰਬੇ ਪਿੰਡ ਦਾ ਰਹਿਣ ਵਾਲਾ ਹੈ ਸੱਜਣ, ਇਹਦੇ ਬਾਰੇ ਜੇ ਵਿਆਖਿਆ ਕਰੀਏ ਤਾਂ ਇਹਦੇ ਕੋਲ ਤਲੰਬੇ ਪਿੰਡ ਦੇ ਵਿੱਚ ਇੱਕ ਬੜੀ ਚੰਗੀ ਅਤੇ ਬਹੁਤ ਵੱਡੀ ਧਰਮਸ਼ਾਲਾ ਸੀ ਜਿਹਦੇ ਵਿੱਚ ਸਰਾਂ ਬਣੀ ਹੋਈ, ਕਈ ਕਮਰੇ ਰਹਿਣ ਵਾਸਤੇ ਸਨ ਲੋਕਾਂ ਦੇ। ਉਸ ਧਰਮਸ਼ਾਲਾ ਵਿੱਚ ਸਹੂਲਤਾਂ ਕਿਹੜੀਆਂ ਸੀ? ਰੋਟੀ ਪਾਣੀ ਖਾਣ ਵਾਸਤੇ ਸੀ, ਛੱਤ ਰਹਿਣ ਵਾਸਤੇ ਸੀ, ਅਤੇ ਉੱਥੇ ਕੋਈ ਮੁਸਲਮਾਨ ਜਾਂਦਾ ਸੀ ਅਤੇ ਛੋਟੀ ਜਿਹੀ ਮਸੀਤ ਇੱਕ ਪਾਸੇ, ਜੇ ਕੋਈ ਵਿਅਕਤੀ ਸਨਾਤਨੀ ਜਾਂਦਾ ਸੀ ਤਾਂ ਉਹਦੇ ਵਾਸਤੇ ਮੰਦਰ ਬਣਿਆ ਹੋਇਆ। ਬੜੇ ਲੋਕ ਪ੍ਰਭਾਵਿਤ ਵੀ ਤੁਲੰਬਾ ਪਿੰਡ ਇੱਕ ਇਹੋ ਜਿਹੀ ਜਗ੍ਹਾ 'ਤੇ ਸੀ ਕਿ ਜੇ ਉਸ ਜਗ੍ਹਾ ਦੇ ਉੱਪਰੋਂ ਅੱਗੇ ਲੰਘਣਾ ਤਾਂ ਅੱਗੇ ਵੀ ਕੋਈ ਜਗ੍ਹਾ ਨਹੀਂ ਹੈ, ਅਤੇ ਜੇ ਪਿੱਛੇ ਨੂੰ ਮੁੜੀਏ ਤਾਂ ਫਿਰ ਪਿੱਛੇ ਵੀ ਮੁੜਨਾ ਔਖਾ ਹੈ। ਉਹ ਇਹੋ ਜਿਹੀ ਜਗ੍ਹਾ 'ਤੇ, ਉੱਥੇ ਹੁਣ ਇਹਦਾ ਸੁਭਾਅ ਕੀ ਹੈ ਕਿ ਜਿਹੜਾ ਸੱਜਣ ਹੈ, ਇਸ ਸੱਜਣ ਦਾ ਪਹਿਰਾਵਾ ਕੀ ਹੈ? ਚਿੱਟੇ ਰੰਗ ਦੇ ਬਹੁਤ ਬੇਸ਼ਕੀਮਤੀ ਵਸਤਰ ਪਹਿਨਦਾ, ਤਨ 'ਤੇ ਪੱਗ ਬੰਨਦਾ ਔਰ ਉਸ ਪੁਰਾਤਨ ਤਰੀਕੇ ਦੀ, ਅਤੇ ਧਰਮਾਤਮਾ ਪੁਰਖ ਅਤੇ ਸਾਧੂ ਪੁਰਖ 'ਤੇ ਹੱਥ ਵਿੱਚ ਮਾਲਾ ਫੜ ਕੇ ਬੈਠਦਾ ਹੈ ਰੋਜ਼। ਇਹਦੇ ਕੋਲ ਬੜੇ ਲੋਕ ਰਾਹੀ ਵਪਾਰੀ ਰਾਤ ਰਹਿਣ ਵਾਸਤੇ ਰੁਕਦੇ। ਹੁਣ ਇਹਦੇ ਕੋਲ ਕੀ ਹੈ? ਭੇਖ। ਬਹੁਤ ਸੋਹਣਾ, ਲੋਕ ਜਦੋਂ ਇਹਨੂੰ ਵੇਖਦੇ ਇਹ ਜੀਓ ਆਇਆ ਕਹਿੰਦਾ, ਬਹੁਤ ਅਸੀਸਾਂ ਦਿੰਦਾ। ਜਿਸ ਵਕਤ ਲੋਕ ਇਹ ਤੋਂ ਪ੍ਰਭਾਵਿਤ ਹੋ ਕੇ ਕਹਿੰਦੇ ਵੀ ਬੜੀ ਦੁਨੀਆ ਵਿੱਚ ਭਲੇ ਲੋਕ ਵੇਖੇ ਪਰ ਸੱਜਣ ਵਰਗਾ ਭਲਾ ਕੋਈ ਨਹੀਂ, ਨਾਲੇ ਤਾਂ ਰਹਿਣ ਨੂੰ, ਨਾਲੇ ਰੋਟੀ ਖਾਣ ਨੂੰ, ਨਾਲੇ ਇੱਥੇ ਧਰਮਸ਼ਾਲਾ ਵੀ ਮੰਦਰ ਵੀ ਬਣਿਆ ਅਤੇ ਨਾਲੇ ਇੱਥੇ ਇੱਕ ਬਹੁਤ ਸੋਹਣੀ ਮਸਜਿਦ ਵੀ ਬਣੀ ਵੀ ਜੋ ਮਰਜ਼ੀ ਧਾਰਮਿਕ ਕਿਰਿਆ ਕੀਤੀ ਜਾਏ। ਪਰ ਇਹਦੀ ਪਾਰਖੂ ਅੱਖ ਇੱਕ ਕੰਮ ਕਰਦੀ ਸੀ ਵੀ ਉੱਥੇ ਰਾਹੀ ਤਾਂ ਬਹੁਤ ਆਉਂਦੇ ਸੀ ਪਰ ਉਹਦੇ ਵਿੱਚੋਂ ਜਿਉਂਦੇ ਬਚ ਕੇ ਬਹੁਤ ਘੱਟ ਜਾਂਦੇ ਸੀ। ਉੱਥੇ ਕੀ ਸੀ ਕਿ ਇਹਦੇ ਕੋਲ ਇੱਕ ਪਾਰਖੂ ਅੱਖ ਸੀ ਕਿ ਵਪਾਰੀ ਬੰਦੇ ਦੀ ਪਛਾਣ ਕਰ ਲੈਂਦਾ ਸੀ, ਰਾਤ ਨੂੰ ਉਸੇ ਦੀ ਰੋਟੀ ਵਿੱਚ ਜ਼ਹਿਰ ਮਿਲਾ ਕੇ ਦੇਣਾ ਅਤੇ ਜ਼ਹਿਰ ਮਿਲਾ ਕੇ ਉਹਦੇ ਸਰੀਰ ਨੂੰ ਖਤਮ ਕਰ ਦੇਣਾ, ਜੋ ਧਨ ਹੁੰਦਾ ਸੀ ਦੌਲਤ ਹੁੰਦੀ ਸੀ ਉਹਨੂੰ ਲੁੱਟ ਕੇ ਉਹਦਾ ਖੁਰਾ ਖੋਜ ਮਿਟਾ ਦੇਣਾ, ਸਰੀਰ ਵੀ ਨਹੀਂ ਸੀ ਪਤਾ ਲੱਗਦਾ ਵੀ ਕਿੱਧਰ ਨੂੰ ਗਿਆ। ਕਹਿੰਦੇ ਖੂਹ ਵਿੱਚ ਸੁੱਟ ਦੇਣਾ, ਪਛਾਣ ਵੀ ਨਾ ਹੋ ਸਕੇ। ਇਹਦਾ ਸੁਭਾਅ ਇੱਦਾਂ ਦਾ ਸੀ, ਲੋਕ ਧਾਰਮਿਕ ਪੁਰਖ ਸਮਝ ਕੇ ਆਉਂਦੇ ਸੀ ਪਰ ਅੱਗੋਂ ਠੱਗ ਹੈ। ਇਤਿਹਾਸ ਨੇ ਸੱਜਣ ਠੱਗ ਵਾਲੀ ਸਾਖੀ ਲਿਖਿਆ ਵੀ ਇਹਦੇ ਤੋਂ ਲੋਕ ਪ੍ਰਭਾਵਿਤ ਸਨ ਵੀ ਬਾਣਾ ਬਹੁਤ ਸੋਹਣਾ, ਚਿੱਟੇ ਰੰਗ ਦੇ ਕੱਪੜੇ, ਸੋਹਣੀ ਪੱਗ, ਮਾਲਾ ਹੱਥ ਵਿੱਚ ਫੜੀ ਹੋਈ, ਸਾਰੇ ਪਾਸੇ ਬਹੁਤ ਸੋਹਣਾ ਕਰਮ ਹੈ ਇਹਦਾ। ਪਰ ਜਦੋਂ ਲੋਕ ਇਹਦੀ ਧਰਮਸ਼ਾਲਾ ਵਿੱਚ ਜਾਂਦੇ, ਇਹ ਸਭ ਤੋਂ ਵੱਡਾ ਉਸ ਵੇਲੇ ਠੱਗ ਅਤੇ ਸਭ ਤੋਂ ਵੱਡਾ ਕੂਟਨੀਤੀ ਵਾਲਾ ਦੁਸ਼ਟ ਬਿਰਤੀ ਵਰਤਦਾ ਸੀ। ਗੁਰੂ ਨਾਨਕ ਸਾਹਿਬ ਜੀ ਨੂੰ ਪਤਾ ਲੱਗਾ, ਮਹਾਰਾਜ ਜੀ ਨੇ ਵੀ ਉਸ ਵੇਲੇ ਇੱਕ ਪੈਂਤੜਾ ਖੇਡਿਆ, ਆਪਣੇ ਕੋਲੋਂ ਇੱਕ ਸਿੱਖ ਨੂੰ ਭੇਜਿਆ ਸੋਹਣਾ ਕੀਮਤੀ ਚੋਲਾ ਪਵਾ ਕੇ, ਅਤੇ ਸੱਜਣ ਦੇ ਕੋਲ ਜਾਂਦਾ, ਕਹਿੰਦਾ ਜੀ ਸੱਜਣ ਦੀ ਰਾਤ ਰੁਕਣਾ। ਕਹਿੰਦੇ ਜੀ ਰੁਕੋ, ਬੜਾ ਪ੍ਰਭਾਵਿਤ ਹੋਇਆ ਵੀ ਬਾਣਾ ਬੜਾ ਸੋਹਣਾ। ਉਹ ਕਹਿੰਦੇ ਜੀ ਮੈਂ ਪੁੱਛਣ ਵਾਸਤੇ ਆਇਆ, ਅਜੇ ਮੇਰੇ ਮਾਲਕ ਨੇ ਪਿੱਛੋਂ ਆਉਣਾ ਹੈ। ਸੱਜਣ ਕਹਿੰਦਾ ਵੀ ਜਿਹਦਾ ਨੌਕਰ ਏਡਾ ਕੀਮਤੀ ਚੋਲਾ ਪਾਈ ਫਿਰਦਾ ਉਹਦਾ ਮਾਲਕ ਏਡਾ ਵੱਡਾ ਹੋਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਏ, ਇਹ ਪੈਰੀਆਂ ਹੱਥ ਲਾਉਣ ਤੱਕ ਜਾਂਦਾ ਸੀ, ਏਡੀ ਨਿਮਰਤਾ ਵਰਤਦਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ, ਬੜਾ ਆਦਰ ਬੜਾ ਸਤਿਕਾਰ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਇੱਕ ਕਮਰਾ ਖੋਲ੍ਹਿਆ ਗਿਆ, ਮਹਾਰਾਜ ਕਮਰੇ ਵਿੱਚ ਬੈਠੇ। ਇਹਨੇ ਆਪਣੇ ਸਾਰੇ ਸਾਥੀਆਂ ਨੂੰ ਸੁਚੇਤ ਕਰ ਦਿੱਤਾ ਵੀ ਏਡਾ ਵੱਡਾ ਵਪਾਰੀ ਸੁੱਕਾ ਵਾਪਸ ਨਹੀਂ ਜਾਣਾ ਚਾਹੀਦਾ ਵੀ ਬਹੁਤ ਬੇਸ਼ਕੀਮਤੀ ਇਹਦੇ ਕੋਲ ਧਨ ਲੱਗਦਾ। ਗੁਰੂ ਨਾਨਕ ਸਾਹਿਬ ਜੀ ਦੇ ਕਮਰੇ ਦੇ ਵਿੱਚ ਹੀ ਪ੍ਰਸ਼ਾਦਾ ਆਉਂਦਾ ਹੈ। ਪ੍ਰਸ਼ਾਦੇ ਦੀਆਂ ਦੋ ਥਾਲੀਆਂ, ਇੱਕ ਭਾਈ ਮਰਦਾਨਾ ਵਾਸਤੇ, ਕਈਆਂ ਨੇ ਭਾਈ ਸ਼ਹਿਜ਼ਾਦੇ ਦਾ ਵੀ ਜ਼ਿਕਰ ਕੀਤਾ, ਸਤਿਗੁਰੂ ਵਾਸਤੇ ਇੱਕ ਥਾਲੀ,
ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਬਦ ਵਰਤ ਕੇ ਕਹਿੰਦੇ, ਭਾਈ ਮਰਦਾਨਿਆਂ ਵੇਖ, ਬਾਣਾ ਧਾਰਮਿਕ ਪੁਰਖਾਂ ਦਾ ਪਰ ਕੰਮ ਚੋਰਾਂ ਵਾਲੇ, ਕੰਮ ਠੱਗਾਂ ਵਾਲੇ ਅਤੇ ਕੰਮ ਧਾੜੀਵੀਆਂ ਵਾਲੇ ਕਰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਪ੍ਰਸ਼ਾਦਾ ਲਿਆ ਕੇ ਕਹਿੰਦਾ, ਜਜਮਾਨ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ, ਖੁਦਾ ਮੇਰੇ 'ਤੇ, ਰੱਬ ਮੇਰੇ 'ਤੇ ਪ੍ਰਸੰਨ ਹੋਏਗਾ, ਤੁਸੀਂ ਕਿਰਪਾ ਕਰੋ ਇਹ ਪ੍ਰਸ਼ਾਦਾ ਛਕ ਲਓ। ਜ਼ਹਿਰ ਪਾ ਕੇ ਪ੍ਰਸ਼ਾਦਾ ਸਤਿਗੁਰੂ ਦੇ ਅੱਗੇ ਰੱਖ ਦਿੱਤਾ ਅਤੇ ਆਪ ਤੀਸਰੇ ਕਮਰੇ ਵਿੱਚ ਉਡੀਕ ਕਰਨ ਲੱਗ ਪਿਆ ਵੀ ਕਦੋਂ ਮੌਕਾ ਮਿਲੇ ਪ੍ਰਸ਼ਾਦਾ ਛਕਣ ਅਤੇ ਮੈਂ ਖਤਮ ਕਰ ਦਿਆਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਮਰਦਾਨਿਆਂ ਰਬਾਬ ਵਜਾ ਬਾਣੀ ਆਈ। ਉੱਥੇ ਫਿਰ ਰਬਾਬ ਵੱਜਦੀ ਅਤੇ ਰਬਾਬ ਦਾ ਪ੍ਰਭਾਵ ਵੇਖੋ, ਆਪਾਂ ਕੀਰਤਨ ਸੁਣਦੇ ਹਾਂ ਗੁਰਮੁਖੋ, ਕੀਰਤਨ ਦਾ ਪ੍ਰਭਾਵ ਇੰਨਾ ਕੁ ਜ਼ਿਆਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਕੀਤੀ ਸ਼ਬਦ ਦੀ ਕਿ ਉੱਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆਂ ਜੂਠਣਾ ਉਤਰਿਆ ਜੇ ਸੋ ਧੋਵਾਂ ਤਿਸ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਜੇ ਸ਼ਬਦ ਹੀ ਪੜ੍ਹਿਆ ਸੀ। ਤੀਸਰੇ ਕਮਰੇ ਦੇ ਵਿੱਚ ਈਰਖਾ ਦੇ ਵੱਸ, ਲਾਲਸਾ ਅਤੇ ਤ੍ਰਿਸ਼ਨਾ ਦੇ ਵੱਸ ਹੋ ਕੇ ਭੇਖਧਾਰੀ ਰੂਪ ਵਿੱਚ ਬੈਠਾ ਸੱਜਣ ਉਡੀਕ ਕਰਦਾ ਵੀ ਕਦੋਂ ਮੌਤ ਆਏ। ਉਹਦੇ ਮਨ ਵਿੱਚ ਸ਼ਬਦ ਸੁਣਨ ਦੀ ਆਕਾਂਕਸ਼ਾ ਜਾਂ ਇੱਛਾ ਨਹੀਂ ਹੈ, ਪਰ ਗੁਰੂ ਨਾਨਕ ਸਾਹਿਬ ਦੇ ਮੁੱਖ ਵਿੱਚੋਂ ਨਿਕਲਿਆ ਹੋਇਆ ਸ਼ਬਦ ਸਿੱਧਾ ਜਾ ਕੇ ਅੰਦਰ ਨੂੰ ਚੋਟ ਮਾਰਦਾ ਹੈ। ਮਹਾਰਾਜ ਜੀ ਦੇ ਸ਼ਬਦ ਦੇ ਅਰਥ ਸਨ, ਭਾਈ ਮਰਦਾਨਿਆਂ ਉੱਜਲ ਕਹਿਹਾਂ ਚਿਲਕਣਾ, ਕਹਿੰਦੇ ਨੇ ਵੇਖੋ ਕਹਿ ਦਾ ਭਾਂਡਾ ਬਾਹਰੋਂ ਬੜਾ ਚਿਲਕਦਾ ਚਮਕਦਾ ਹੈ, ਘੋਟਿਮ ਕਾਲੜੀ ਮਸ ਇੱਥੋਂ ਤੱਕ ਧੋਤਿਆਂ ਜੂਠਣਾ ਉਤਰੈ ਜੇ ਸੋ ਧੋਵਾਂ ਤਿਸ। ਕਹਿੰਦੇ ਨੇ ਭਾਈ ਮਰਦਾਨਿਆਂ ਕਹਿ ਦਾ ਭਾਂਡਾ ਬਾਹਰੋਂ ਚਮਕਦਾ, ਜਿੰਨੀ ਵਾਰੀ ਅੰਦਰੋਂ ਉਹਨੂੰ ਧੋਣ ਦੀ ਕੋਸ਼ਿਸ਼ ਕਰੋਗੇ ਉੱਨੀ ਵਾਰੀ ਕਾਲਾ ਹੁੰਦਾ, ਉੱਨੀ ਵਾਰੀ ਕਾਲਾ। ਜਦੋਂ ਇਹ ਸ਼ਬਦ ਮਹਾਰਾਜ ਜੀ ਨੇ ਵਰਤਿਆ ਗੁਰਮੁਖੋ, ਭਾਈ ਮਰਦਾਨਾ ਸਾਹਿਬ ਜੀ ਦੀ ਰਬਾਬ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਦੇ ਸੁਮੇਲ ਨੇ ਸੱਜਣ ਦੇ ਅੰਦਰ ਜਾ ਕੇ ਚੋਟ ਮਾਰੀ। ਤੀਸਰੇ ਕਮਰੇ ਵਿੱਚੋਂ ਦੌੜਦਾ ਹੋਇਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਮੱਥਾ ਟੇਕਦਾ, ਥਾਲੀ ਸੁੱਟ ਦਿੰਦਾ ਪ੍ਰਸ਼ਾਦੇ ਵਾਲੀ, ਕਹਿੰਦਾ ਜੀ ਪ੍ਰਸ਼ਾਦਾ ਨਾ ਛਕਿਓ। ਮਹਾਰਾਜ ਜੀ ਕਹਿੰਦੇ ਕਿਉਂ? ਕਹਿੰਦਾ ਜੀ ਇਹਦੇ ਵਿੱਚ ਮੈਂ ਜ਼ਹਿਰ ਮਿਲਾਇਆ ਸੀ ਸਤਿਗੁਰੂ ਸਾਹਿਬ ਦੇ ਕੋਲ, ਕਹਿੰਦਾ ਬਾਕੀ ਦੀਆਂ ਗੱਲਾਂ ਬਾਅਦ 'ਚ, ਜਿਹੜਾ ਸ਼ਬਦ ਸੁਣਾਇਆ ਤੁਸੀਂ ਪੂਰਾ ਕਰੋ, ਜੋ ਬੋਲ ਰਹੇ ਸੀ ਉਹਨੂੰ ਪੂਰਾ ਕਰੋ। ਮਹਾਰਾਜ ਨੇ ਬੋਲਿਆ, ਸਮਾਪਤੀ ਕੀਤੀ, ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ, ਪਰ ਤੁਹਾਡੇ ਸ਼ਬਦਾਂ ਨੇ ਜੋ ਮੇਰੇ ਅੰਦਰ ਨੂੰ ਖਿਆਲ ਦੇ ਰੂਪ ਦੇ ਵਿੱਚ ਇੱਕਦਮ ਅੰਦਰੋਂ ਪ੍ਰਭਾਵਿਤ ਕਰ ਦਿੱਤਾ, ਵੇਖੋ ਮੈਨੂੰ ਵੀ ਲੱਗਦਾ ਵੀ ਮੈਂ ਵੀ ਕਹਿਣ ਦਾ ਭਾਂਡਾ ਬਾਹਰੋਂ ਚਮਕਦਾ ਬਹੁਤਾਂ ਪਰ ਅੰਦਰੋਂ ਠੱਗ ਹਾਂ, ਅੰਦਰੋਂ ਈਰਖਾ ਦੇ ਵੱਸ ਹੋਇਆ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਕਿਹਾ, ਕਹਿਣ ਲੱਗੇ ਸੱਜਣਾ, ਸੱਜਣਾ ਵਾਲੇ ਕੰਮ ਕਰ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜ੍ਹੇ ਦੇ ਸਨ। ਕਹਿਣ ਲੱਗੇ ਸੱਜਣਾ, ਸੱਜਣਾ ਵਾਲੇ ਕੰਮ ਕਰ। ਸੱਜਣ ਅਤੇ ਅਸਲ ਵਿੱਚ ਸੱਚਾ ਸੱਜਣ ਉਹ ਹੁੰਦਾ ਜਿਹੜਾ ਅਖੀਰ ਲੇਖੇ ਤੱਕ ਨਾਲ ਪੁੱਜੇ, ਅਤੇ ਤੂੰ ਸੱਜਣ ਹੋ ਕੇ ਠੱਗੀਆਂ ਕਰਦਾ, ਸੱਜਣ ਹੋ ਕੇ ਠੱਗ ਬਿਰਤੀ ਧਾਰਨ ਕਰਦਾ, ਬਾਹਰਲਾ ਭੇਖ। ਮਹਾਰਾਜ ਜੀ ਕਹਿਣ ਲੱਗੇ ਅਸਲ ਦੇ ਵਿੱਚ ਜਿਹੜੀ ਹੈ ਅਵਸਥਾ ਇਸ ਤਰ੍ਹਾਂ ਦੀ ਬਣ ਗਈ ਕਿ ਭੇਖ ਅਨੇਕ ਅਗਨ ਨਹੀਂ ਬੁੱਝੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਭੇਖ ਭਾਵੇਂ ਅਨੇਕਾਂ ਕਰ ਲਏ ਪਰ ਅੰਦਰ ਦੀ ਅੱਗ ਨਹੀਂ ਬੁੱਝਦੀ ਕੱਪੜੇ ਪਾ ਕੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਜਣਾ, ਸੱਜਣਾ ਵਾਲੇ ਕੰਮ ਕਰ। ਮਹਾਰਾਜ ਜੀ ਉਪਦੇਸ਼ ਮੇਰੇ ਵਾਸਤੇ, ਸਤਿਗੁਰੂ ਕਹਿੰਦੇ ਤੇਰਾ ਘਰ ਘਰ ਨਾ ਰਹਿ ਜਾਏ, ਤੇਰੀ ਇਹ ਸਰਾਂ ਸਰਾਂ ਨਾ ਰਹਿ ਜਾਏ, ਇਹ ਧਰਮਸ਼ਾਲਾ ਬਣ ਜਾਏ, ਗੁਰਦੁਆਰਾ ਬਣ ਜਾਏ, ਇਹ ਧਰਮ ਦੀ ਉਹ ਜਗ੍ਹਾ ਬਣ ਜਾਏ ਜਿੱਥੋਂ ਲੋਕ ਆਉਣ ਤਾਂ ਜ਼ਰੂਰ ਪਰ ਇੱਥੋਂ ਨਾਮ ਦਾ ਖਜ਼ਾਨਾ, ਬੰਦਗੀ ਅਤੇ ਚੰਗੀ ਸੇਧ ਪ੍ਰਾਪਤ ਕਰਕੇ ਜਾਣ। ਸਤਿਗੁਰੂ ਸਾਹਿਬ ਜੀ ਦੇ ਬਚਨ ਹੋਏ, ਸੱਚ ਜਾਣਿਓ ਉਹੀ ਜਿਹੜਾ ਸਰਾਂ ਜਿੱਥੇ ਮੌਤ ਦਾ ਤਾਂਡਵ ਰਚਿਆ ਜਾਂਦਾ ਸੀ ਉਹੀ ਧਰਮਸ਼ਾਲਾ ਧਰਮ ਦਾ ਉਪਦੇਸ਼ ਦੇਣ ਵਾਲੀ ਬਣੀ ਅਤੇ ਉਹੀ ਸੱਜਣ ਪ੍ਰਚਾਰਕ ਬਣਿਆ। ਮਹਾਰਾਜ ਜੀ ਨੇ ਵੀ ਸਾਨੂੰ ਕਿਹਾ, ਸਤਿਗੁਰੂ ਕਹਿੰਦੇ ਬੰਦਾ ਬਾਣਾ ਪਾ ਕੇ ਦੁਕਾਨ 'ਤੇ ਬੈਠਦਾ ਹੈ, ਠੋਕ ਕੇ ਪੱਗ ਬੰਨ੍ਹਦਾ ਚੰਗੀ, ਸੋਹਣੇ ਵਸਤਰ ਪਹਿਣਦਾ, ਪ੍ਰਭਾਵਸ਼ਾਲੀ ਬਾਣਾ ਪਾ ਕੇ ਬੈਠਦਾ, ਪਰ ਜਦੋਂ ਕੋਈ ਗ੍ਰਾਹਕ ਆਉਣ ਦੀ ਕੋਸ਼ਿਸ਼ ਕਰਦਾ ਅਤੇ ਉਸ ਵਕਤ ਆਪਣੀ ਈਰਖਾ ਅਤੇ ਠੱਗੀ ਬਿਰਤੀ ਅੱਗੇ ਰੱਖ ਦਿੰਦਾ ਹੈ। ਆਉਂਦਾ ਤਾਂ ਬੰਦਾ ਵਿਸ਼ਵਾਸ ਕਰਕੇ,
ਪਰ ਮਹਾਰਾਜ ਜੀ ਕਹਿੰਦੇ ਉਹ ਬਾਣੀ ਦਾ ਫਾਇਦਾ ਉਠਾ ਕੇ ਕਿਸੇ ਨੌਕਰੀ 'ਤੇ ਬੈਠਾ ਵੀ ਰਿਸ਼ਵਤ ਖਾਣ ਦੀ ਕੋਸ਼ਿਸ਼ ਕਰਦਾ, ਕਿਸੇ ਅਹੁਦੇ 'ਤੇ ਬੈਠਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਮਹਾਰਾਜ ਜੀ ਕਹਿੰਦੇ ਅਸਲ ਦੇ ਵਿੱਚ ਇਹ ਹੈ ਵੀ ਭੇਖ ਅਤੇ ਧਾਰਮਿਕ ਪਾਲਿਆ, ਬਾਣਾ ਅਤੇ ਧਰਮ ਵਾਲਾ ਪਾਲਿਆ, ਪਰ ਕੰਮ ਉਹ ਨਹੀਂ ਹੈ। ਇੱਥੇ ਫਿਰ ਕਹਿੰਦੇ ਭੇਖ ਅਨੇਕ ਅਗਨ ਨਹੀਂ ਬੁੱਝੈ। ਸਤਿਗੁਰੂ ਜੀ ਕਹਿੰਦੇ ਅਨੇਕਾਂ ਭੇਖ ਕਰ ਲਓ ਪਰ ਅੰਦਰ ਦੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ। ਕਦੀ ਵੀ ਇਸ ਗੱਲ ਦਾ ਨਿਰਣਾ ਆਪਣੇ ਜੀਵਨ ਵਿੱਚ ਕਰਕੇ ਬੈਠਣਾ। ਸਤਿਗੁਰੂ ਜੀ ਕਹਿੰਦੇ ਬਾਹਰਲਾ ਭੇਖ ਕਦੀ ਵੀ ਪ੍ਰਭਾਵਿਤ ਨਹੀਂ

ਵਾਲੀ ਪਹਾੜੀ ਤੱਕ ਵੀ ਚਲਾ ਜਾਏ, ਆਕਾਸ਼ ਤੱਕ ਪਹੁੰਚ ਕਰ ਲੈ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ, ਛੋਟਸ ਨਾਹੀ ਊਪ ਪਿਆਲ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਨਾ ਤੇ ਪਤਾਲ ਤੱਕ ਪਹੁੰਚ ਕੀਤਿਆਂ ਪ੍ਰਾਪਤੀ ਹੈ ਤੇ ਨਾ ਆਕਾਸ਼ ਤੱਕ। ਮੋਹ ਵਿਆਪੈ ਮਾਇਆ ਜਾਲ। ਸਤਿਗੁਰੂ ਜੀ ਕਹਿੰਦੇ ਮੋਹ ਰਾਹੀਂ ਮਾਇਆ ਦਾ ਜਾਲ ਵਿਆਪਕ ਹੁੰਦਾ ਹੈ, ਫਿਰ ਮਾਇਆ ਆਪਣਾ ਪ੍ਰਭਾਵ ਪਾਉਂਦੀ ਹੈ ਤੇ ਮਾਇਆ ਦਾ ਪ੍ਰਭਾਵ। ਆਪ ਜੀ ਦੇ ਸਨਮੁਖ ਬੇਨਤੀ ਕਰਾਂ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਦੋ ਤਰੀਕਿਆਂ ਨਾਲ ਮਾਇਆ ਦਾ ਪ੍ਰਭਾਵ ਪੈਂਦਾ। ਮਾਇਆ ਦਾ ਪ੍ਰਭਾਵ ਮਹਾਰਾਜ ਜੀ ਨੇ ਤੇ ਗੁਰਬਾਣੀ ਵਿੱਚ ਕਹਿ ਦਿੱਤਾ, ਮਾਈ ਮਾਇਆ ਛਲ। ਕਿੱਦਾਂ ਦਾ ਛਲ ਹੈ ਮਹਾਰਾਜ? ਸਤਿਗੁਰੂ ਕਹਿੰਦੇ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਾ। ਛਲ ਇਸ ਕਰਕੇ ਹੈ ਮਾਇਆ, ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਮਾਈ ਮਾਇਆ ਛਲ। ਤ੍ਰਿਣ ਕੀ ਅਗਨ, ਕਹਿੰਦੇ ਨੇ ਬਹੁਤ ਜ਼ਿਆਦਾ ਭੰਡਾਰ ਘਾਹ ਦਾ ਇਕੱਠਾ ਕਰ ਲਓ, ਥੋੜ੍ਹੀ ਜਿਹੀ ਅੱਗ ਬਾਲ ਦਿਓ, ਮਿੰਟਾਂ ਵਿੱਚ ਹੀ ਚਾਨਣ ਜਿਹਾ ਕਰਕੇ ਸੜ ਕੇ ਸਵਾਹ ਹੋ ਜਾਂਦਾ ਹੈ। ਪਿਆ ਹੋਇਆ ਬਹੁਤ ਲੱਗਦਾ ਵੀ ਇਹ ਘਾਹ ਜਿਹੜਾ ਬੜਾ ਭੰਡਾਰ ਭਰਿਆ ਪਿਆ, ਪਰ ਜਦੋਂ ਅੱਗ ਲੱਗ ਜਾਂਦੀ ਸਕਿੰਟਾਂ ਵਿੱਚ ਜਿਹੜਾ ਉਹ ਖਤਮ ਹੋ ਜਾਂਦਾ, ਉਹ ਤੁਹਾਨੂੰ ਗਰਮਾਹਟ ਨਹੀਂ ਦੇ ਸਕਦਾ, ਨਿੱਘ ਨਹੀਂ ਦੇ ਸਕਦਾ, ਉਹਦੇ ਚਾਨਣ ਵਿੱਚ ਨਹੀਂ ਤੁਸੀਂ ਬੈਠ ਸਕਦੇ। ਅਤੇ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਕਿ ਜੀਵਨ ਦੇ ਵਿੱਚ ਜਿਹੜਾ ਹੈ, ਤ੍ਰਿਣ ਕੀ ਅਗਨ ਮੇਘ ਕੀ ਛਾਇਆ। ਮੇਘ ਕੀ ਛਾਇਆ ਦਾ ਅਰਥ ਕੀ ਹੈ? ਮੇਘ ਕੀ ਛਾਇਆ ਦਾ ਅਰਥ ਬੱਦਲ। ਬੱਦਲਾਂ ਦੇ ਥੱਲੇ ਬੈਠਣ ਵਾਲਾ ਬੰਦਾ ਇਹ ਕਹਿ ਦੇ ਵੀ ਮੈਂ ਕਦੀ ਗਰਮੀ ਮਹਿਸੂਸ ਹੀ ਨਹੀਂ ਕਰਨੀ, ਅਤੇ ਇਹ ਗੱਲ ਦਾ ਖਿਆਲ ਕਰਿਓ ਕਿ ਬੱਦਲ ਬਹੁਤਾ ਲੰਮਾ ਸਮਾਂ ਤੁਹਾਨੂੰ ਛਾਂ ਨਹੀਂ ਦੇ ਸਕਦਾ, ਇਹ ਗੱਲ ਦਾ ਖਿਆਲ ਕਰਨਾ। ਮਹਾਰਾਜ ਜੀ ਕਹਿੰਦੇ ਕਿ ਮੇਘ ਕੀ ਛਾਇਆ, ਮੀਂਹ ਭਾਵ ਕਿ ਮੀਂਹ ਪਾਉਣ ਵਾਲੇ ਬੱਦਲ ਦੀ ਛਾਂ ਦੇ ਅਧੀਨ ਤੁਸੀਂ ਸੁੱਖ ਨਹੀਂ ਲੈ ਸਕਦੇ, ਮਾਇਆ ਦਾ ਵੀ ਸੁੱਖ ਇੰਨਾ ਕੁ ਹੈ। ਅਤੇ ਅੱਗੇ ਨਾਲ ਜ਼ਿਕਰ ਕਰ ਦਿੱਤਾ ਸਤਿਗੁਰੂ ਸਾਹਿਬ ਜੀ ਨੇ, ਗੋਬਿੰਦ ਭਜਨ ਬਿਨ ਹੜਕਾ ਜਲ। ਕਹਿੰਦੇ ਨੇ ਨਿਰੰਕਾਰ ਦੇ ਨਾਮ ਤੋਂ ਬਗੈਰ ਹੜਕਾ ਜਲ, ਜਿਵੇਂ ਪਾਣੀ ਆਉਂਦਾ ਬਹੁਤ ਤੇਜ਼ੀ ਨਾਲ ਹੈ ਪਰ ਰੋੜ ਕੇ ਸਾਰਾ ਕੁਝ ਹੀ ਲੈ ਜਾਂਦਾ। ਸਤਿਗੁਰੂ ਕਹਿੰਦੇ ਮਾਇਆ ਦਾ ਫੁਰਨਾ ਆਉਂਦਾ ਹੈ ਮਨ ਵਿੱਚ, ਪਰ ਅਖੀਰ ਰੋੜ ਕੇ ਇੱਦਾਂ ਲੈ ਕੇ ਜਾਂਦਾ ਕਿ ਬੰਦੇ ਨੂੰ ਪਤਾ ਕੁਛ ਨਹੀਂ ਲੱਗਦਾ। ਮਾਇਆ ਦਾ ਅਰਥ ਪੈਸਾ ਹੀ ਨਹੀਂ ਹੈ, ਮਾਇਆ ਦਾ ਅਰਥ ਉਹ ਫੁਰਨਾ ਵੀ ਹੈ ਜਿਹੜਾ ਤੁਹਾਨੂੰ ਮਾੜੇ ਪਾਸੇ ਪ੍ਰੇਰਿਤ ਕਰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਦੋ ਤਰੀਕਿਆਂ ਨਾਲ ਮਾਇਆ ਵਿਆਪਕ ਦੀ, ਦੋ ਤਰੀਕਿਆਂ ਨਾਲ ਕਿਵੇਂ? ਪਹਿਲੇ ਤਰੀਕੇ ਦੇ ਨਾਲ ਨੱਕ ਕਰਕੇ ਅਤੇ ਦੂਸਰੀ ਮਾਇਆ ਵਿਆਪਦੀ ਹੈ ਕੰਨ ਕਰਕੇ। ਨੱਕ ਅਤੇ ਕੰਨ ਕਰਕੇ ਕਿਵੇਂ ਮਾਇਆ ਵਿਆਪਦੀ ਹੈ ਉਹਦੇ ਬਾਰੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਨੱਕ ਰੱਖਣ ਵਾਸਤੇ ਬੰਦਾ ਕੰਮ ਕਰਦਾ। ਗੁਆਂਢੀਆਂ ਦੇ ਘਰ ਦੇ ਵਿੱਚ ਵਿਆਹ ਹੋਇਆ, ਉਹਨਾਂ ਨੇ ਆਪਣੇ ਪੁੱਤਰ ਦੇ ਵਿਆਹ ਦੇ ਉੱਪਰ ਮੰਨ ਲਓ 20 ਲੱਖ ਰੁਪਈਏ ਦਾ ਖਰਚਾ ਕਰ ਦਿੱਤਾ, ਪਰ ਹੁਣ ਮੇਰੇ ਕੋਲ ਘਰ ਉਹਨਾਂ ਨੂੰ ਜ਼ਿਆਦਾ ਚੰਗਾ ਹੈ, ਮੇਰੇ ਕੋਲ ਸਾਧਨ ਉਹਨਾਂ ਨਾਲੋਂ ਜ਼ਿਆਦਾ ਚੰਗੇ, ਹੁਣ ਮੈਨੂੰ ਕੀ ਕਰਨਾ ਚਾਹੀਦਾ? ਮੇਰਾ ਨੱਕ ਤਾਂ ਰਹਿੰਦਾ ਹੈ ਜੇ ਮੈਂ 25 ਲੱਖ ਤੋਂ 30 ਲੱਖ ਰੁਪਈਆ ਖਰਚ ਕੇ ਅਤੇ ਵੱਧ ਵੱਡਾ ਪੈਲਸ ਕਰਕੇ ਵਿਆਹ ਕਰਾਂ। ਉਹਨਾਂ ਛੋਟੀ ਗੱਡੀ ਘਰ ਵਿੱਚ ਲਿਆ ਕੇ ਰੱਖੀ ਅਤੇ ਮੈਂ ਵੱਡੀ ਰੱਖਾਂ। ਇਹ ਹੈ ਨੱਕ ਰੱਖਣਾ। ਨੱਕ ਰੱਖਣਾ ਭਾਵ ਕਿ ਪ੍ਰਸ਼ਾਦੇ ਵਿੱਚ ਆ ਬੇਸ਼ਕੀਮਤੀ ਚੀਜ਼ਾਂ ਸਨ, ਆ ਫਲਾਣੇ ਵਿਅਕਤੀ ਦੇ ਘਰ ਵਿੱਚ ਆ ਅਤੇ ਮੇਰਾ ਤਾਂ ਘਰ ਵੀ ਵੱਡਾ, ਆਹ ਮੇਰੇ ਕੋਲ ਵੀ ਹੋਣਾ ਚਾਹੀਦਾ। ਬੰਦਾ ਨੱਕ ਰੱਖਣ ਵਾਸਤੇ ਕੰਮ ਕਰੀ ਜਾਂਦਾ ਹੁੰਦਾ। ਫਿਰ ਨੱਕ ਰੱਖਣ ਤੋਂ ਬਾਅਦ ਕੀ ਕਰਦਾ? ਕੰਨ ਰੱਖਦਾ। ਮਾਇਆ ਫਿਰ ਕੰਨ ਰੱਖਣ ਵਾਸਤੇ, ਜਦੋਂ ਵਿਅਕਤੀ ਨੇ 30 ਲੱਖ ਰੁਪਈਆ ਵਿਆਹ 'ਤੇ ਲਾ ਹੀ ਲਿਆ ਅਤੇ ਚਾਰ ਬੰਦਿਆਂ ਤੋਂ ਕੰਨ ਲਾ ਕੇ ਵੀ ਸੁਣਨਾ ਚਾਹੁੰਦਾ ਵੀ ਨਹੀਂ ਉਹਨਾਂ ਨਾਲੋਂ ਤਾਂ ਜ਼ਿਆਦਾ ਵਧੀਆ ਸੀ, ਉਹਨਾਂ ਨਾਲੋਂ ਜ਼ਿਆਦਾ ਵਧੀਆ, ਫਲਾਣੀ ਕਾਰ ਜਿਹੜੀ ਹੈ ਉਹਨਾਂ ਦੀ ਵੀ ਤਾਂ ਹੈ ਪਰ ਤੁਹਾਡੀ ਕਾਰ ਜ਼ਿਆਦਾ ਵਧੀਆ, ਤੁਹਾਡੇ ਘਰ ਦਾ ਰੰਗ ਜ਼ਿਆਦਾ ਵਧੀਆ, ਤੁਹਾਡੇ ਘਰ ਦਾ ਡਿਜ਼ਾਇਨ ਜ਼ਿਆਦਾ ਵਧੀਆ, ਤੁਹਾਡੇ ਘਰ ਦੀ ਬਿਲਡਿੰਗ ਜ਼ਿਆਦਾ ਵੱਡੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬੰਦਾ ਕਿਸੇ ਵਕਤ ਨਾ ਸੇਵਾ ਦੇ ਵਿੱਚ ਬੈਠਾ ਵੀ, ਚਾਰ ਬੰਦਿਆਂ ਵਿੱਚ ਖਲੋਤਾ, ਇਹ ਗੱਲ ਕਰੀ ਜਾਂਦਾ ਹੁੰਦਾ ਵੀ ਇੰਨੇ ਬੰਦੇ ਸੇਵਾ ਕਰ ਰਹੇ, ਚੱਲ ਮੈਂ ਵੀ ਕਰ ਲੈਂਦਾ। ਉਹ ਸੇਵਾ ਵਿੱਚ ਖਲੋ ਤਾਂ ਜਾਂਦਾ ਪਰ ਕੰਨ ਰੱਖਣ ਦੀ ਕੋਸ਼ਿਸ਼ ਕਰਦਾ ਵੀ ਕੋਈ ਕਹਿੰਦਾ ਵੀ ਹੈ ਕਿ ਨਹੀਂ ਵੀ ਬੜੀ ਸੇਵਾ ਕਰਦੇ, ਚੌਂਕੜਾ ਮੈਂ ਵੀ ਮਾਰ ਲੈਂਦਾ, ਚੌਂਕੜਾ ਮਾਰ ਕੇ ਬੈਠਾ ਹਾਂ ਨੱਕ ਰੱਖਣ ਵਾਸਤੇ ਵੀ ਲੋਕ ਕੀ ਕਹਿਣਗੇ ਵੀ ਸੰਗਤ ਬੈਠੀ ਤੇ ਚੰਗਾ ਭਲਾ ਸਿੱਖੀ ਸਰੂਪ ਵਿੱਚ ਹੈ ਤੇ ਬੈਠਾ ਹੀ ਨਹੀਂ, ਅਸੀਂ ਬੈਠ ਗਏ।

ਵੀ ਇਹ ਬੰਦਾ ਧਾਰਮਿਕ ਕਿਰਿਆ ਨਾਲ ਜੁੜਿਆ ਹੈ ਜਾਂ ਦੂਰੋਂ ਚੱਲ ਕੇ ਆਇਆ ਅਤੇ ਬੈਠ ਗਏ ਆਪਾਂ, ਹੁਣ ਕੰਨ ਰੱਖਣ ਵਾਸਤੇ ਬੰਦਾ ਇਹ ਵੀ ਚਾਰ ਬੰਦਿਆਂ ਤੋਂ ਬਾਹਰ ਸੁਣਨਾ ਚਾਹੁੰਦਾ ਵੀ ਤੁਹਾਡੀ ਤਾਂ ਇਕਾਗਰਤਾ ਬੜੀ ਬਣੀ ਸੀ, ਸੁਣਨਾ ਚਾਹੁੰਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾਕੋਂ ਕਾਟੀ ਕੰਨੋਂ ਕਾਟੀ, ਕਾਟ ਕੂਟ ਕੇ ਡਰੇ। ਮੈਂ ਹੁਣ ਉਹ ਕੰਮ ਨਹੀਂ ਕਰਦਾ ਜਿਹੜੇ ਰਾਹੀਂ ਮੈਨੂੰ ਨੱਕ ਰੱਖਣ ਵਾਸਤੇ ਜਾਂ ਕਿਸੇ ਤੋਂ ਖੁਸ਼ਾਮਦੀ ਕਰਵਾਉਣ ਵਾਸਤੇ ਕੰਮ ਕਰਨਾ ਪਏ। ਕੰਨਾਂ ਤੋਂ ਇਸ ਕਰਕੇ ਕੱਟ ਦਿੱਤੀ ਕਿ ਮੈਂ ਕਿਸੇ ਤੋਂ ਆਪਣੀ ਸਿਫਤ ਸੁਣਨ ਦਾ ਇੱਛਕ ਨਹੀਂ ਹਾਂ। ਨਾਕੋਂ ਕਾਟੀ ਕੰਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਮਹਾਰਾਜ ਕਹਿਣਗੇ, ਸੰਤ ਜਨਾਂ ਦੀ ਵੈਰਨ ਹੈ ਪਰ ਤਿੰਨਾਂ ਲੋਕਾਂ ਦੀ ਪਿਆਰੀ ਹੈ। ਇਹ ਜੀਵਨ ਦਾ ਆਧਾਰ ਵੇਖੋ। ਸਤਿਗੁਰੂ ਸਾਹਿਬ ਮਹਾਰਾਜ ਜੀ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਕਿ ਇਸ ਜੀਵਨ ਵਿੱਚ ਅਵਰ ਕਰਤੂਤ ਸਗਲੀ ਜਮ ਡਨ। ਸਤਿਗੁਰੂ ਜੀ ਕਹਿੰਦੇ ਬੰਦਾ ਕਰਮੀ ਉਹ ਕਰਦਾ ਹੈ। ਇੱਥੇ ਕਰਤੂਤ ਸ਼ਬਦ ਜਿਹੜਾ ਨਾ ਬਹੁਤ ਸੋਹਣਾ ਸ਼ਬਦ ਹੈ, ਪਰ ਅਸਲ ਵਿੱਚ ਅੱਜ ਸ਼ਬਦ ਉਹਨੂੰ ਅਸੀਂ ਢੈਂਦੀ ਕਲਾ ਵਾਲੇ ਪਾਸੇ ਮਾੜੇ ਪਾਸੇ ਜਿਹੜਾ ਹੈ ਉਹ ਵਰਤਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਅਵਰ ਕਰਤੂਤ ਜਿਹੜੀ ਸਾਡੀ ਜੀਵਨ ਦੇ ਵਿੱਚ ਖੁਸ਼ਾਮਦੀ ਹੈ, ਸਮਰੱਥਾ ਹੈ, ਤਾਕਤ ਹੈ, ਆਪਾਂ ਕਿਸੇ ਵੇਲੇ ਆਪਣੇ ਪਰਿਵਾਰ ਦੇ ਜੀ ਬੱਚੇ ਨੂੰ ਕਹਿ ਦਿੰਦੇ ਵੀ ਅਸਲ ਦੇ ਵਿੱਚ ਕਰਤੂਤ ਸ਼ਬਦ ਵਰਤਦੇ ਹਨ ਵੀ ਕੀ ਕਰਤੂਤ ਹੈ ਤੇਰੇ ਪੱਲੇ, ਭਾਵ ਵੀ ਤੇਰੇ ਪੱਲੇ ਹੈ ਕਿ ਕੋਈ ਚੰਗਾ ਗੁਣ ਹੈ ਤੇਰੇ ਕੋਲ। ਪਰ ਮਹਾਰਾਜ ਜੀ ਜੀਵਨ ਵਿੱਚ ਕਹਿੰਦੇ ਆ ਕਿ ਅਵਰ ਕਰਤੂਤ, ਬੇਅੰਤ ਵਡਿਆਈਆਂ ਮਿਲ ਜਾਣ, ਗੁਣ ਵੀ ਆ ਜਾਏ, ਸ੍ਰੇਸ਼ਟਤਾ ਆ ਜਾਏ, ਸਗਲੀ ਜਮ ਡੰਨ ਹੈ। ਸਤਿਗੁਰੂ ਜੀ ਕਹਿੰਦੇ ਸਾਰੀਆਂ ਜਮਾਂ ਦੇ ਡੰਨ ਲੱਗਣ ਦੀ ਨਿਆਈ ਹੈ, ਸਾਰੀਆਂ ਵਡਿਆਈਆਂ ਮਿਲ ਜਾਣ ਜੇ ਯੁਗ ਚਾਰੇ ਆਰ ਜਾ। ਕਹਿੰਦੇ ਨੇ ਚਾਰ ਯੁੱਗਾਂ ਜਿੰਨੀ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ, ਹੋਰ ਦਸੋਣੀ ਹੋਏ, ਕਹਿੰਦੇ ਹੋਰ ਦਸ ਗੁਣਾ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀ ਹੈ, ਨੌ ਖੰਡਾਂ ਵਿੱਚ ਮੇਰੀ ਜਾਣਕਾਰੀ ਹੋਵੇ, ਨਾਲ ਚੱਲੇ ਸਭ ਕੋਈ, ਮੇਰੇ ਹੁਕਮ ਦੇ ਅਧੀਨ ਸਾਰਾ ਸੰਸਾਰ ਚੱਲਦਾ ਹੋਵੇ। ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗ ਲੇ, ਚੰਗਾ ਨਾਂ ਰਖਾ ਕੇ ਲੋਕਾਂ ਦੇ ਕੋਲੋਂ ਉਸਤਤ ਵੀ ਕਰਵਾ ਲੈ। ਪਰ ਮਹਾਰਾਜ ਕਹਿਣ ਲੱਗੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਅਸਰ ਪਤਾ ਕੀ ਹੋਏਗਾ ਵੀ ਜੇ ਉਹਦੀ ਨਜ਼ਰ ਹੀ ਨਹੀਂ ਆਈ ਤਾਂ ਸਤਿਗੁਰੂ ਕਹਿੰਦੇ ਕਿਸੇ ਨੇ ਵਾਤ ਨਹੀਂ ਪੁੱਛਣੀ, ਜਿੱਥੇ ਮਰਜ਼ੀ ਚਲੇ ਜਾਓ ਕੋਈ ਵਾਤ ਨਹੀਂ ਪੁੱਛਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਕਰਤੇ ਪੁਰਖ ਦੇ ਦਰ ਦੇ ਉੱਪਰ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਸਤਿਗੁਰੂ ਜੀ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ। ਇਹ ਪੰਕਤੀ ਦੇ ਉੱਪਰ ਤਰਕ ਕਰਨ ਵਾਲਾ ਸ਼ਾਹਜਹਾਨ ਬਾਦਸ਼ਾਹ, ਵਜ਼ੀਰ ਖਾਨ ਉਹਦਾ ਦੀਵਾਨ ਹੈ, ਅਹੁਦੇਦਾਰ ਹੈ, ਉਹਨੂੰ ਕਹਿੰਦਾ ਵੀ ਜਿਹੜੀ ਤੂੰ ਪੰਕਤੀ ਪੜ੍ਹੀ ਹੈ ਨਾ ਵੀ ਮੈਨੂੰ ਇਸ ਪੰਕਤੀ 'ਤੇ ਯਕੀਨ ਨਹੀਂ ਹੈ ਵੀ ਸੁਲਤਾਨਾ ਕਾਹੋ ਕਰਾਏ ਦਾ ਮਤਲਬ ਕੀ। ਉਹਨੇ ਕਿਹਾ ਜੀ ਪਰਮੇਸ਼ਰ ਚਾਹੇ ਤੇ ਸੁਲਤਾਨ ਰਾਜੇ ਮਹਾਰਾਜੇ ਤਖਤਾਂ 'ਤੇ ਬੈਠਣ ਵਾਲੇ ਚੱਕਰਵਰਤੀ ਰਾਜੇ ਵੀ ਉਹ ਘਾਹ ਕੱਟਣ 'ਤੇ ਲਾ ਸਕਦਾ। ਉਹ ਕਹਿੰਦਾ ਇੱਦਾਂ ਥੋੜ੍ਹੀ ਹੋ ਸਕਦਾ ਵੀ ਚੱਕਰਵਰਤੀ ਰਾਜਾ ਘਾਹ ਕੱਟਣ 'ਤੇ ਕਿਵੇਂ ਲੱਗ ਸਕਦਾ। ਵਜ਼ੀਰ ਖਾਨ ਨੇ ਕਿਹਾ ਵੀ ਮੈਨੂੰ ਬਾਣੀ 'ਤੇ ਪੂਰਾ ਭਰੋਸਾ ਹੈ, ਸਤਿਗੁਰੂ ਦੇ ਦਰ 'ਤੇ ਮੈਂ ਦੋ ਵਾਰੀ ਜਾ ਕੇ ਆਇਆ, ਮੈਨੂੰ ਭਰੋਸਾ ਹੈ ਉਸ ਬਾਣੀ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਜਿਹੜੀ ਸੱਚ ਨਾ ਹੋਵੇ, ਪ੍ਰਤੱਖ ਹੈ ਸਾਰਾ ਕੁਛ। ਉਹ ਕਹਿੰਦਾ ਫਿਰ ਮੈਂ ਨਹੀਂ ਮੰਨਦਾ ਵੀ ਇੱਦਾਂ ਕਿਵੇਂ ਹੋ ਜਾਏਗਾ ਵੀ ਮੈਂ, ਮੰਨ ਲਓ ਮੈਂ ਹੀ ਹਾਂ ਦਿੱਲੀ ਦੇ ਤਖ਼ਤ 'ਤੇ ਬੈਠਾ ਹਿੰਦੁਸਤਾਨ ਦਾ ਬਾਦਸ਼ਾਹ ਅਤੇ ਮੈਂ ਹੁਣ ਘਾਹ ਕੱਟਣ ਲੱਗ ਜਾਂ। ਇਤਿਹਾਸ ਦੁਹਰਾਇਆ ਗਿਆ, ਔਰੰਗਜ਼ੇਬ ਧੱਕੇ ਨਾਲ ਆਣ ਕੇ ਗੱਦੀ 'ਤੇ ਬੈਠਾ, ਉਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਰੱਖਿਆ ਅਤੇ ਕੈਦ ਵਿੱਚ ਰੱਖਣ ਤੋਂ ਬਾਅਦ ਇੱਕ ਪਾਣੀ ਦੇ ਪਿਆਲੇ ਵਾਸਤੇ ਵੀ ਤਰਸਦਾ ਰਿਹਾ। ਅਖੀਰ ਕਹਿੰਦੇ ਵੀ ਘਾਹ ਖੋਦਣ ਦੀ ਡਿਊਟੀ ਲਾ ਦਿੱਤੀ ਗਈ ਜੇਲ੍ਹ ਵਿੱਚ ਵੀ ਇੰਨਾ ਘਾਹ ਖੋਦਣਾ ਹੈ। ਆਪਣੇ ਸਾਥੀਆਂ ਨੂੰ, ਆਪਣੇ ਅਹਿਲਕਾਰਾਂ ਨੂੰ ਕਹਿੰਦਾ ਵੀ ਮੈਨੂੰ ਪਾਣੀ ਦੀ ਘੁੱਟ ਪਿਆ ਦਿਓ, ਮੈਂ ਤੁਹਾਡਾ ਰਾਜਾ ਰਿਹਾ ਹਾਂ। ਉਹਨਾਂ ਕਿਹਾ ਜੀ ਹੁਣ ਤਖ਼ਤ 'ਤੇ ਕੋਈ ਹੋਰ ਹੈ, ਜੇ ਅਸੀਂ ਉਹਦਾ ਹੁਕਮ ਨਾ ਮੰਨਿਆ ਤਾਂ ਸਾਡੀ ਧੌਣ ਲੱਥ ਜਾਏਗੀ, ਇਸ ਕਰਕੇ ਹੁਣ ਤੁਹਾਡੇ ਕੋਲ ਅਹੁਦਾ ਨਹੀਂ, ਤੁਹਾਡੇ ਵਾਸਤੇ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਅਸੀਂ ਉਹ ਨਿਭਾਉਣ ਵਾਸਤੇ ਯਤਨਸ਼ੀਲ ਹਾਂ। ਵਜ਼ੀਰ ਖਾਨ ਨੂੰ ਇਸ ਗੱਲ ਦਾ ਖਿਆਲ ਸੀ ਅਤੇ ਵਜ਼ੀਰ ਖਾਨ ਨੇ ਇਹ ਗੱਲ ਜ਼ਰੂਰ ਆਖੀ ਸੀ। ਕਹਿਣ ਲੱਗੇ ਸ਼ਾਹਜਹਾਨ ਮੈਨੂੰ ਯਾਦ ਆਉਂਦੀ ਹੈ ਸਤਿਗੁਰੂ ਜੀ ਦੀ ਉਹ ਪੰਕਤੀ
ਜਿਹੜੀ ਪੰਕਤੀ ਕਦੀ ਤੇਰੇ ਸਾਹਮਣੇ ਪੜ੍ਹੀ ਸੀ ਅਤੇ ਤੂੰ ਕਹਿੰਦਾ ਸੀ ਸੁਲਤਾਨ ਘਾਹ ਕਿਵੇਂ ਕੱਟ ਸਕਦੇ, ਪਰ ਅੱਜ ਮੈਂ ਪ੍ਰਤੱਖ ਵੇਖ ਲਿਆ, ਪ੍ਰਮਾਣ ਹੈ। ਅਤੇ ਵਾਕਈ ਸ਼ਾਹਜਹਾਂ ਅਖੀਰ ਉਹ ਜਿਹੜੀ ਬਾਰੀ ਰਾਹੀਂ ਵਿਚਾਰਾ ਬਾਹਰ ਵੇਖਦਾ ਸੀ, ਔਰੰਗਜ਼ੇਬ ਨੇ ਐਡੀ ਕੂਟਨੀਤੀ ਅਪਣਾਈ, ਉਹਦੀ ਬਾਰੀ ਵੀ ਬੰਦ ਕਰਾ ਦਿੱਤੀ ਵੀ ਇਹਨੂੰ ਬਾਹਰ ਦਾ ਦਿਸੇ ਹੀ ਕੁਝ ਨਾ। ਅਖੀਰ ਮਿੱਠਾ ਜ਼ਹਿਰ ਦੇ ਦੇ ਕੇ ਆਪਣੇ ਪਿਤਾ ਨੂੰ ਖਤਮ ਕਰ ਦਿੱਤਾ। ਮਹਾਰਾਜ ਜੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਸਤਿਗੁਰ ਸਤ, ਸਤਿਗੁਰ ਕੋ ਸ਼ਬਦ ਸਤ, ਸਤ ਸਾਧ ਸੰਗਤ ਹੈ ਗੁਰਮੁਖ ਜਾਨੀ। ਮਹਾਰਾਜ ਜੀ ਕਹਿੰਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ, ਤੁਰਕੀ ਬਾਣੀ ਆਈ, ਇਹ ਬਾਣੀ ਧੁਰ ਤੋਂ ਆਈ ਹੈ। ਇਸ ਕਰਕੇ ਇਸ ਗੱਲ ਦਾ ਖਿਆਲ ਮਹਾਰਾਜ ਜੀ ਕਹਿੰਦੇ ਇਸ ਅਵਸਥਾ ਦੇ ਵਿੱਚ ਜ਼ਰੂਰ ਵੇਖਣਾ ਚਾਹੀਦਾ ਕਿ ਅਵਰ ਕਰਤੂਤ ਸਗਲੀ ਜਮ ਡਾਨੈ। ਮਹਾਰਾਜ ਕਹਿਣਗੇ ਕੋਈ ਵੀ ਬੰਦਾ ਕਰਮ ਕਰੀ ਜਾਏ, ਪਰ ਸਤਿਗੁਰੂ ਜੀ ਕਹਿੰਦੇ ਜੀਵ ਜਿੰਨਾ ਚਿਰ ਤੱਕ ਕਰਤੇ ਪੁਰਖ ਵਾਲੇ ਪਾਸੇ ਧਿਆਨ ਨਹੀਂ, ਸਤਿਗੁਰੂ ਕਹਿਣ ਲੱਗੇ ਜਮਾਂ ਦਾ ਡੰਨ, ਭਾਵ ਕਿ ਜਮਾਂ ਤੋਂ ਅਖੀਰ ਤੱਕ ਫਿਰ ਦੁੱਖ ਦੀ ਪ੍ਰਾਪਤੀ ਦਾ ਸਾਧਨ। ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ, ਜੋ ਮਰਜ਼ੀ ਕਰ ਲਿਆ ਹੋਵੇ। ਸਤਿਗੁਰੂ ਕਹਿੰਦੇ ਅਕਾਲ ਪੁਰਖ ਦੀ ਬੰਦਗੀ ਤੋਂ ਬਗੈਰ ਤਿਲ ਮਾਤਰ ਵੀ ਪ੍ਰਵਾਨਗੀ ਨਹੀਂ ਕਿਸੇ ਪਾਸੇ, ਜਿੱਥੇ ਮਰਜ਼ੀ ਚਲੇ ਜਾਓ। ਕਰਤੇ ਪੁਰਖ ਦੇ ਦਰ ਦੇ ਉੱਪਰ ਭਾਵੇਂ ਬਹੁਤ ਕੁਝ, ਸਤਿਗੁਰੂ ਸਾਹਿਬ ਜੀ ਨੇ ਕਿਹਾ ਇਹ ਅਵਸਥਾ ਜਿਹੜੀ 1 ਲੱਖ ਪੋਤ 1.25 ਲੱਖ ਨਾਤੀ ਤੇ ਰਾਵਣ ਘਰ ਦੀ ਆ ਨਾ ਬਾਤੀ। ਸਤਿਗੁਰੂ ਸਾਹਿਬ ਜੀ ਨੇ ਕਿਹਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ, ਕਿਆ ਮੰਗੋ ਕਿ ਸਥਿਰ ਨਾ ਰਹਾਈ। ਸਤਿਗੁਰੂ ਜੀ ਕਹਿੰਦੇ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀ। ਉਹ ਮਹਾਰਾਜ ਨਾਮ ਦੀ ਦਾਤ ਦੇ ਦਿਓ। ਸਤਿਗੁਰੂ ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਨਿਰੰਕਾਰ ਦੀ ਬੰਦਗੀ ਤੋਂ ਬਗੈਰ ਤਿਲ ਮਾਤਰ ਵੀ ਕਿਸੇ ਪਾਸੇ ਪ੍ਰਵਾਨਗੀ ਨਹੀਂ ਹੈ, ਜਿੱਧਰਲੇ ਪਾਸੇ ਮਰਜ਼ੀ ਚਲੇ ਜਾਓ। ਜਿਹੜੇ ਦੇਸ਼ ਵਿੱਚ ਆਓਗੇ ਉਸ ਦੇਸ਼ ਦੀ ਕਰੰਸੀ ਤੁਹਾਡੇ ਕੋਲ ਹੋਣੀ ਬੜੀ ਲਾਜ਼ਮੀ ਹੈ। ਪਰ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੇ ਨਿਰੰਕਾਰ ਦੇ ਦੇਸ਼ ਦੀ ਯਾਤਰਾ ਕਰਨੀ ਜਾਣਾ ਤਾਂ ਅਖੀਰ ਤੇ ਸਾਰਿਆਂ ਨੇ, ਪਰ ਮਹਾਰਾਜ ਕਹਿਣਗੇ ਰਸਤੇ ਦੀ ਪੂੰਜੀ ਘੱਟੋ ਘੱਟ ਬੰਦਗੀ 'ਤੇ ਲੈ ਕੇ ਜਾਣੀ ਬੜੀ ਲਾਜ਼ਮੀ ਹੈ, ਬਹੁਤ ਲਾਜ਼ਮੀ। ਇਸ ਕਰਕੇ ਸਤਿਗੁਰੂ ਕਹਿਣਗੇ ਅਕਾਲ ਪੁਰਖ ਦੀ ਬੰਦਗੀ ਤੋਂ ਬਗੈਰ ਤਿਲ ਮਾਤਰ ਵੀ ਗੱਲ ਨਹੀਂ ਮੰਨੀ ਜਾਣੀ, ਉੱਥੇ ਜੋ ਮਰਜ਼ੀ ਕਰਦੇ ਰਹੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸੇ ਕਰਕੇ ਇਹ ਸ਼ਬਦ ਵਰਤਦੇ, ਹਰ ਕਾ ਨਾਮ ਜਪਤ ਦੁੱਖ ਜਾਏ। ਸਤਿਗੁਰੂ ਜੀ ਕਹਿੰਦੇ ਜਿੱਦਣ ਨਾਮ ਜਪਣਾ ਸ਼ੁਰੂ ਕਰ ਦਿੱਤਾ, ਫਿਰ ਉਸ ਦਿਨ ਜਪਦਿਆਂ ਜਪਦਿਆਂ ਮਹਾਰਾਜ ਜੀ ਕਹਿਣ ਲੱਗੇ ਦੁੱਖ ਦੂਰ ਹੋ ਜਾਂਦਾ ਹੈ। ਜਦੋਂ ਜਪਣਾ ਸ਼ੁਰੂ ਕਰਾਂਗੇ ਸਤਿਗੁਰੂ ਜੀ ਕਹਿੰਦੇ, ਫਿਰ ਉਸ ਦਿਨ ਮਹਾਰਾਜ ਜੀ ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਤੋਂ ਅਗਲੀ ਅਵਸਥਾ ਹਰ ਕਾ ਨਾਮ ਜਪਤ ਦੁੱਖ ਜਾਏ, ਦੁੱਖ ਖੈ ਹੋ ਜਾਂਦਾ ਹੈ। ਜਿਸ ਦਿਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਅਸੀਂ ਜਪਣਾ ਸ਼ੁਰੂ ਕਰ ਦਿੰਦੇ ਹਾਂ, ਕਰਤੇ ਪੁਰਖ ਦੀ ਯਾਦ ਵਿੱਚ ਬੈਠਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਸਰਵ ਰੋਗ, ਸਾਰੇ ਰੋਗ, ਪਰ ਸਰਵ ਰੋਗ ਕਾ ਔਖਦ ਨਾਮ, ਔਸ਼ਧੀ ਕੀ ਹੈ ਨਾਮ, ਬੰਦਗੀ, ਸਿਮਰਨ, ਅਭਿਆਸ। ਅੱਜ ਤੁਸੀਂ ਇਹ ਵੇਖੋਗੇ ਵੀ ਅੱਜ ਬਿਜ਼ਨਸ ਬਣ ਗਿਆ, ਮੈਡੀਟੇਸ਼ਨ ਕੇਂਦਰ ਖੋਲ੍ਹ ਲਏ ਗਏ, ਤੁਹਾਨੂੰ ਮੈਡੀਟੇਟ ਕਰਵਾਉਣਾ ਸਿਖਾਉਂਦੇ ਵੀ ਮੈਡੀਟੇਸ਼ਨ। ਮਹਾਰਾਜ ਨੇ ਤਾਂ ਸਿੱਖ ਨੂੰ ਅੰਮ੍ਰਿਤ ਵੇਲੇ ਉੱਠਦੇ ਕਿਹਾ ਵੀ ਚੌਂਕੜਾ ਮਾਰ ਕੇ ਬੈਠ ਜਾਏ। ਅੱਜ ਰੀਫਰੈਸ਼ ਹੋਣ ਵਾਸਤੇ ਬੰਦੇ ਸ਼ਾਇਦ ਸਿਮਰਨ ਕੇਂਦਰਾਂ ਵਿੱਚ ਜਾਂਦੇ, ਡਿਪਰੈਸ਼ਨ ਤੋਂ ਬਚਣ ਵਾਸਤੇ ਬੰਦਾ ਜਾਂਦਾ ਵੀ ਸ਼ਾਇਦ ਮੇਰੀ ਕੋਈ ਕੌਂਸਲਿੰਗ ਕਰੇ ਅਤੇ ਸਾਰਾ ਕੁਝ ਠੀਕ ਹੋਏ। ਗੁਰੂ ਕੋਲ ਆਓ ਅਤੇ ਮਹਾਰਾਜ ਤੇ ਆਉਂਦਿਆਂ ਸਾਰ ਹੀ ਕੌਂਸਲਿੰਗ ਕਰ ਦਿੰਦੇ ਆ, ਆਉਂਦਿਆਂ ਸਾਰ ਹੀ ਮਹਾਰਾਜ ਜੀ ਆਉਂਦਿਆਂ ਹੀ ਕਹਿਣਗੇ ਵੀ ਜੇ ਮਾੜਾ ਕਰਮ ਕਰਕੇ ਆ ਤਾਂ ਸਤਿਗੁਰੂ ਕਹਿਣਗੇ ਮਨ ਲੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ, ਜੇ ਕੋ ਬੇਮੁੱਖ ਹੋ ਕੇ ਆਇਆ ਤੇ ਮਹਾਰਾਜ ਜੀ ਕਹਿਣ ਲੱਗੇ ਜੇ ਕੋ ਗੁਰ ਤੇ ਬੇਮੁੱਖ ਹੋਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਵੇ। ਜੇ ਬਾਣੀ ਤੋਂ ਟੁੱਟ ਗਿਆ ਮਹਾਰਾਜ ਆਉਂਦਿਆਂ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਸ ਸੁਰਤ ਸਮਝਣ ਵਾਲੀ ਹੋਣੀ ਚਾਹੀਦੀ। ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਗੋਬਿੰਦ ਭਜਨ ਬਿਲ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁੱਖ ਜਾਏ, ਜਪਦਿਆਂ ਸਾਰ ਦੁੱਖ ਖਤਮ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ ਨਾਨਕ ਬੋਲੈ
ਸਹਿਜ ਸੁਭਾਏ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਸ ਜੀਵਨ ਦੇ ਵਿੱਚ ਜਿਸ ਅਵਸਥਾ ਦੇ ਵਿੱਚ ਆਣ ਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਨਾਨਕ ਜੀ, ਆਪ ਜੀ ਦਾ ਦਾਸ ਸਹਿਜ ਸੁਭਾਏ ਇਹ ਬੋਲ ਸੰਸਾਰ ਨੂੰ ਕਹਿ ਰਿਹਾ ਹੈ ਕਿ ਜਿਸ ਦਿਨ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸ ਦਿਨ ਦੁੱਖ ਦੀ ਲਹਿਰ, ਦੁੱਖ ਦੀ ਨਿਰੰਤਰ ਚੱਲ ਰਹੀ ਵਹੀਰ ਖਤਮ ਹੋ ਜਾਏਗੀ, ਕਿਉਂਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਬੰਨ ਲਾ ਦਿੱਤਾ ਹੈ, ਰੋਕ ਲਾ ਦਿੱਤੀ। ਸੰਪਰਦਾਏ ਬੰਨੇ ਦੇ ਅਰਥ ਪੁੱਤਰ ਵੀ ਕਰਦੇ, ਬੰਨੇ ਦੇ ਅਰਥ ਰੋਕ ਵੀ ਕਰ ਦਿੰਦੇ, ਬੰਨੇ ਦਾ ਅਰਥ ਬੰਨ ਦੇਣਾ ਵੀ ਕਰ ਦਿੰਦੇ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜੋ ਬਖਸ਼ਿਸ਼ ਕੀਤੀ, ਤਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁੱਖ ਰੱਖੀ ਹੈ। ਸਤਿਗੁਰੂ ਦੀ ਕਿਰਪਾ ਕਰਨ ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਦੀ ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਜਥਾ ਹੁਣ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਮਾਂ ਮੱਤ, ਉੱਚੀ ਮੱਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਔਰ

ਮਾਨ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪ੍ਰਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰ ਹੋਈ ਆਰਤੀ ਚੌਂਕੀ ਜੀ ਕੀ ਅਰਦਾਸ ਸਤਿਗੁਰੂ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜ਼ੋਰਾਵਰ ਸਿੰਘ ਦੇ ਜਨਮਦਿਨ ਦੇ ਸੰਬੰਧ ਵਿੱਚ ਆਪ ਜੀ ਦੇ ਅਸਥਾਨਾਂ 'ਤੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਹੋਈ ਸਤਿਗੁਰੂ ਚੜ੍ਹਦੀ ਕਲਾ ਕਰਨੀ ਆਪ ਜੀ ਦੇ ਹਜ਼ੂਰ ਮਾਤਾ ਅਮਰਜੀਤ ਕੌਰ ਜੀ ਸਮੂਹ ਬਿਰਧੀ ਪਰਿਵਾਰ ਵੱਲੋਂ ਤਿੰਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਤੰਦਰੁਸਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਆਪਣੇ ਦਰ ਕਰ ਨਾਲ ਜੋੜੀ ਰੱਖਣਾ ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।

0: ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰੇ। ਗੁਰੂ ਸਾਹਿਬ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ ਜੋਰਾਵਰ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਨਿਭਾਈਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਇਹ ਸੇਵਾਵਾਂ ਲਈਆਂ ਗਈਆਂ ਨੇ, ਪਰਿਵਾਰ ਦੀਆਂ ਸਤਿਗੁਰ ਜੀ ਗੁਰਮਤ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਸਮੂਹ ਸੇਵਕ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਹਾੜੇ 4 ਤਰੀਕ ਨੂੰ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸੱਜਣਗੇ। 5 ਤਰੀਕ ਨੂੰ ਉਹਨਾਂ ਮਹਾਨ ਯੋਧਿਆਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ ਸਵੇਰੇ 10 ਵਜੇ ਅਤੇ ਜਿਸ ਦੇ ਭੋਗ 7 ਤਰੀਕ ਨੂੰ ਸਵੇਰੇ 9:15 ਵਜੇ ਪਾਏ ਜਾਣਗੇ। ਭੋਗਾਂ ਤੋਂ ਉਪਰੰਤ ਵਿਸ਼ੇਸ਼ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। 8 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 15 ਤਰੀਕ ਨੂੰ 15 ਜੂਨ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਜੂਨ ਨੂੰ ਦਿਨ ਵੀਰਵਾਰ ਨੂੰ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ। ਸਾਰੇ ਦਿਹਾੜੇ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨਾ ਨੂੰ ਜਾਣਗੇ। ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹੇਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹੇਲਾ ਸਿਵਰਹ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹਾਂ ਵਾਰੀ ਨਿਤ ਸੋਹੇਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲਿਆ ਦੇਖਿਆ ਗਾ ਦੇ ਬਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੁਮੇਲ। ਕਰ ਕਰ ਇਹ ਪਹੁੰਚਾ ਸਦੜ ਨਿਤ ਭਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, 6 ਕਰ 6 ਗੁਰ 6 ਉਪਦੇਸ਼, ਗੁਰ ਗੁਰੇ ਕੋਵੇ ਸੁਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਏ ਤੋਏ ਰਹਾਉ। ਵਿਸਵੇ ਚਸੀਆਂ ਘੜੀਆਂ ਪਹਿਰਾਂ, ਥਿਤੇ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਗੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨਲ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਜ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮੁਕਰੰਦ ਲੋਭਤ ਮਨੋ ਅਨਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ।

ਜਿਉਂ ਜਿਉਂ ਚਲੈ ਚੋ ਵੈਦੁਕ ਪਾਵੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਭਿਨਾਸੀ ਪੁਰਖ ਪਾਇਆ ਪਰਮੇਸ਼ੁਰ ਵਾਸੋਵ ਖੰਡ ਬ੍ਰਹਿਮੰਡਾ ਹੈ ਹਮ ਗੁਰ

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜੀ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹ। ਹੇ ਨਿਮਾਣਿਆਂ ਦੇ ਮਾਣੇ ਤਾਣਿਆਂ ਤਾਣੇ ਉੱਟਾਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ 'ਚ ਅਰਦਾਸ ਜੋੜੇ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੀ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦੇ ਹਾਂ। ਜਾਣਨ ਜਾਣੇ ਮਿਹਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮਨ ਸਦਕਾ ਚਾਰ ਪਹਿਰ ਦਿਨ ਆਇਆ ਸੀ, ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਈਏ ਭਾਣੀ ਅੰਦਰ ਬਤੀਤ ਕਰਵਾਉਣੀ। ਅੰਮ੍ਰਿਤ ਵੇਲੇ ਆਪਣੇ ਦਰਸ਼ਨੀ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਜੰਗ ਸਹਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਬ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: ਨਾਨਕ ਚਾਹੋਏ ਹੋ ਨਾਨਕ ਚਾਹੋਏ
1: ਨਾਨਕ ਚਾਹੋਏ ਹੋ ਨਾਨਕ ਚਾਹੋਏ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਕਿਹਦੇ ਹੈ ਇਹ ਵੀ ਦੇ ਰੱਖਣਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇਹ ਮੋਹ ਫੁਨ ਬਾਂਧੀ, ਸੱਠ ਕਠੋਰ ਕੁਚੀਲ ਕੋ ਗਿਆਨੀ। ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਨੀ। ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ

ਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸੁਆਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲੇਹੋ ਨਾਨਕ।

ਵਾਹਿਗੁਰੂ ਜੀ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੌਂਦੇ ਸੁਖ ਪੁੰਜਤ ਸੰਕਟ ਕਾਟ ਵਿਪਟ ਹਰੀ ਮਾਤ ਪਿਤਾ ਪਾਈ ਅਰਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦਇਆ ਮਾਇਆ ਕ੍ਰਿਮ ਵਾਹਿਗੁਰੂ ਜੀ ਹੇ ਗੁਣ।

ਛੋਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਚਾਰ ਹੋ ਮਿੱਤਰ ਨਾ ਪੁੱਤਰ ਕਲੱਤਰ ਸਾਜਣ ਸਖ ਉੱਟ ਤ

ਵਾਹਿਗੁਰੂ ਜੀ। ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸਮਾਰੀ, ਔਖਦ ਮੰਤਰ ਤੰਤਰ ਪਰ ਦੁਖ ਹਰ, ਸਰਬ ਰੋਗ ਖੰਡਨ ਗੁਣਕਾਰੀ। ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਏ ਹਰ ਨਾਮ ਉਚਾਰੀ। ਇਸਨਾਨ ਦਾਨ ਤਾਪਨ ਸੁਚ ਕਿਰਿਆ, ਚਰਨ ਕਮਲ ਹਿਰਦੈ ਪ੍ਰਭ ਤਾਰੀ। ਸਾਜਨ ਮੀਤ ਸਖਾ ਹਰ ਬੰਦਪ ਜੀ।

ਤੁਰੇ ਅਰ ਸਹੁ ਗੁਰ ਸਹੁ ਝਟੀਐ ਤੁਧ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ।

ਚੰਦਨ ਨਿਕਟ ਸਭ ਚੰਦਨ ਹੋਇਆ ਸਾਕਤ ਕੂੜੇ ਊਬ ਸੁੱਖ ਹੋਏ ਮਨ ਅਭਿਮਾਨ ਵਿਛੁੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੀ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ ਸੋ ਕੰਚਨ ਹੋਵੇ ਜੋ ਧੁਰ ਲਿਖਿਆ ਸੋ ਮਿਟੈ ਨਾ ਮਿਟਈਆ ਰਤਨ ਪਦਾਰਥ ਗੁਰਮਤਿ ਪਾਵੈ ਸਤਿਗੁਰ ਸਾਗਰ ਭੰਡਾਰ ਖੁਲਈਆ ਗੁਰ ਚਰਨੀ ਇੱਕ ਸਰਦਾ ਉਪਜੀ ਮੈਂ ਹਰ ਗੁਣ ਕਹਤੇ ਤ੍ਰਿਪਤ ਨਾ ਪਈਆ ਪਰਮ ਬੈਰਾਗ ਨਿਤ ਨਿਤ ਹਰ ਧਿਆਏ

ਸਿਮ੍ਰਿਤ ਸ਼ਾਸਤ੍ਰ ਨਾਮ ਦ੍ਰਿੜਈਆ, ਹਉਮੈ ਜਾਏ ਤਾਂ ਨਿਰਮਲ ਹੋਵੈ, ਗੁਰਮੁਖ ਪਰਚੈ ਪਰਮ ਪਦ ਪਈਆ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਹੈ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜੈ ਹੈ, ਜਿਤ ਭਾਵੈ ਤਿਤ ਰਾਹ ਚਲਈਆ। ਇਹੋ ਜਗ ਵਰਨ

ਆਈ ਵਾਜਹਿ ਜਿਤ ਭਾਵੈ ਤਿਤ ਰਾਹਿ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤਸੰਗਤ ਪਰਮ ਪਦ ਪਾਇਆ ਮੈਂ ਹਿਰਡ ਪਲਾਸ ਸੰਗ ਹਰ ਬੁਹੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਬਖਸ਼ਿਸ਼ ਰੂਪ ਦੇ ਵਿੱਚ ਅੱਜ ਦਾ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 835 ਤੋਂ ਆਰੰਭ ਹੁੰਦਾ ਹੈ। ਬਿਲਾਵਰ ਰਾਗ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ
1: ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੋਵਨ ਜੀ ਹੁਕਮ ਲੈ ਵੜਿਆ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ
1: ਹੁਕਮੀ ਬਖਸੀਸ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹਿ ਨਾ ਕੋਏ
0: ਗਾਵੈ ਕੋ ਤਾਨ ਹੋਵੈ ਕਿਸੈ ਤਾਨ
1: ਗਾਵੈ ਕੋ ਦਾ ਚਾਨੈ ਨਿਸਾਨ
0: ਗਾਵੈ ਕੋ ਗੁਣ ਵਡਿਆਈਆ ਚਾਰ
1: ਗਾਵੈ ਕੋ ਵਿਦਿਆ ਕਿੰਵੀ ਚਾਰ
0: ਗਾਵੈ ਕੋ ਸਾਜ ਕਰੇ ਤਨ

0: ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ
1: ਆਵੇ ਕਪਰਾ ਨਦਰੀ ਮੁਕਤ ਵਾਰ
0: ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ
1: ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
0: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ
1: ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁਖ ਪਰ ਹਰਸ ਕਰ ਲੈ ਜਾਏ
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ
1: ਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ
1: ਗੁਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੀ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਨਿਕ ਜੀ ਕੁਗੁਰ ਕੀ ਸਿੱਖ ਸੁਣੀ
1: ਗੁਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਜੇ ਜੁਗ ਚਾਰੇ ਅਰਜਾ ਹੋਰ ਦਸੋਣੀ ਹੋਏ
1: ਖੰਡਾ ਵਿੱਚ ਆਣੀਏ ਨਾਲ ਚਲੇ ਸਭ ਕੋਏ
0: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ
1: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ
0: ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁੰਦੇ
0: ਤੇਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ
1: ਸਿੱਧ ਪੀਰ ਸੁਨਾ ਸੁਣੇ ਤਰ ਤਬਲਾ ਕਾਸ
0: ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ
1: ਜੋਗ ਜਗਤਨ ਵੇਦ ਸੁਣੇ ਸਾਸ ਮ੍ਰਿਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
1: ਸਤ ਸੰਤੋਖ ਗਿਆਨ ਸੁਣੇ ਅਸਤ ਕਾ ਇਸਨਾਨ
0: ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ
1: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
0: ਸੁਣਿਆ ਸਰਾ ਗੁਣਾ ਕੇ ਗਾ

0: ਪਛੇ ਪਛਤਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮਨੇ ਕਾ ਬਹਿ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮਨੈ ਸੁਰਤ ਹੋਵੇ ਮਨ ਬੁੱਧ, ਮਨੈ ਸਗਲ ਭਵਨ ਕੀ ਸੁਧ।
0: ਮਨੇ ਮੂੰਹ ਚੋਟਾ ਨਾ ਖਾਏ, ਮਨੇ ਜਮ ਕੇ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
0: ਮਨੇ ਮਾਰਗ ਥਾਕ ਨਾ ਪਾਏ, ਮਨੇ ਪਤ ਸੇ ਉਪਰ ਗਚਾਏ।
1: ਮਨੈ ਮਗਨ ਚੱਲੇ ਪੰਥ, ਮਨੈ ਧਰਮ ਸੇ ਤੀ ਸੰਬੰਧ।

0: ਮਾਲਿਕ ਭਵੇ ਨਾ ਪਿਕ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ
1: ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ
0: ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸਮਾਰ
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
0: ਜੇ ਕੋ ਬੁਝੇ ਹੋਵੇ ਸੁਚਿਆਰ ਤਬਲੇ ਉੱਪਰ ਕੇ ਤਾਬਾਰ
1: ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ
0: ਤਿਰੰਗਾ ਕੇ ਨਾਲ ਸਭਨਾ ਲਿਖਿਆ ਉਰੀ ਕਲਾ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੀ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਲ ਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਮ ਕੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰੇ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
0: ਅਸੰਖ ਸਿਰ ਬਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੰਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈ ਹੈ ਉਹ
1: ਧੋਏ,
0: ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ,
1: ਮਨ ਕੀਤਾ ਪਾਓ ਅੰਤਰਗਤ ਤੀਰਥ ਮਨਾਓ।
0: ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਨ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ,
1: ਕਵਨ ਜਿਥੋ ਆਕਾਰ,
0: ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ,
1: ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ,
0: ਥਿਤ ਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ,
1: ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣੇ ਸੋਈ,
0: ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ,
1: ਆਖਣ ਸਭ ਕੋ ਆਕੇ ਤੂੰ ਇੱਕ ਸਿਆਣਾ,
0: ਵੱਡਾ ਸਾਹਿਬ ਵੱਡੀ ਨਾਈ।

0: ਸਹਿਸ 18 ਕਹਿਣ ਕਤੇਬਾ ਸਲੂਕ ਧਾਤ
1: ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਨਾਸ
0: ਨਾਨਕ ਵੱਡਾ ਕੀਆ ਆਪੇ ਜਾਣੇ ਆਪ
1: ਸਲਾਈ ਸਲਾ ਇਤੀ ਸੁਰਤ ਨ ਪਾਈਆ
0: ਨਦੀਆ ਅਤੇ ਵਾਹ ਪਵੈ ਸਮੁੰਦ ਨ ਜਾਣੀਐ ਹੈ
1: ਸਾਧ ਸੁਲਤਾਨ ਗਿਆ ਸੇਤੀ ਮਾਲ ਤਨ
0: ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ
1: ਅੰਤ ਨ ਕਰਨੇ ਦੇ ਨਾਂਤ
0: ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪਿਆ

0: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
1: ਉੱਚਾ ਹੋਵੇ ਕੋਇ ਤਿਸ ਉੱਚੇ ਕੋ ਜਾਣੇ ਸੋਇ,
0: ਜੇ ਵੜਾ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ।
1: ਜਾਏ ਵੱਡਾ ਦਾਤਾ ਤਿਨਾ ਤਮਾਏ,
0: ਕੀਤੇ ਮੰਗੈ ਜੋਤ ਅਪਾਰ, ਕੀਤੇ ਅਗਣਿਤ ਨਹੀਂ।

0: ਆਖ ਨਾ ਸਕੇ ਕੋਈ।
1: ਜੇ ਕੋ ਖਾਇਕ ਆਖਣ ਪਾਹੀ ਉਹ ਜਾਣੇ ਜੇਤੀਆ ਮੋਹਿ ਖਾਏ।
0: ਆਪੇ ਜਾਣੇ ਆਪੇ ਦੇ ਆਖੇ ਸਿਭੇ ਕੇਈ ਕੇ।
1: ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁਲ ਗੁਣ ਅਮੁਲ ਵਾਪਾ ਅਮੁਲ ਵਾਪਾਈ ਅਮੁਲ ਪੰਡਾਰ।
1: ਅਮੁਲ ਆਵੇ ਹੈ ਅਮੁਲ ਲੈ ਜਾਹੇ ਅਮੁਲ ਭਾਏ ਅਮੁਲਾ ਸਮਾਹੇ।
0: ਅਮੁਲ ਧਰਮ ਅਮੁਲ ਦੀਪਾਨ ਅਮੁਲ ਤੁਲ ਅਮੁਲ ਪਰਵਾਨ।
1: ਅਮੁਲ ਬਖਸੀਸ ਅਮੁਲ ਨੀਸਾਨ ਅਮੁਲ ਕਰਮ ਅਮੁਲ ਫੁਰਮਾਨ।
0: ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰੇ ਲਿਬਲਾਏ।
1: ਆਖੇ ਹੈ ਵੇਦ ਪਾਠ ਪੁਰਾਣ ਆਖੇ ਹੈ ਪੜੇ ਕਰੇ ਵਖਿਆਣ।
0: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ।
1: ਆਖੇ ਈਸ਼ਰ ਆਖੇ ਸਿੱਧ ਆਖੇ ਹੈ ਕੀਤੀ ਕੀਤੇ ਬੁੱਧ।
0: ਆਖੇ ਦਾਨਵ ਆਖੇ ਦੇਵ ਆਖੇ ਸੁਣਨ ਮੁੰਜਨ ਸੇ।
1: ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ।
0: ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ।
1: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ।
0: ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾਗਾਵਾ।
1: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ।
0: ਅਜੇ ਨਾਦ ਨੇ ਕਸੰਕਾ ਕੇਤੇ ਭਾਵਨਾਰੇ।
1: ਕੀਤੇ ਰਾਗ ਪਰੇ ਸਿਓ ਕਹੀਨ ਕੀਤੇ ਗਾਵਨ ਹਾਰੇ।
0: ਗਾਵੇ ਤੁਨ ਪਾਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ।
1: ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ।
0: ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ।
1: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ।
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ।
0: ਪੰਡਿਤ ਪੜ੍ਹਨ ਖਿਸ ਜੁਗ ਜੁਗ ਵੇਦਾ ਨਾਲੇ।
1: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ।
0: ਨਤ ਨੂੰ ਪਾਏ ਤੇਰੇ ਆਸਾ ਤੀਰਤ ਨਾਲੇ।
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ।
0: ਮੰਡ ਵਰਬੰਦਾ ਕਰ ਕਰ ਰੱਖੇ।

0: ਜੁਗ ਜੁਗ ਏਕੋ ਵੇਸ
1: ਭੁਗਤ ਗਿਆਨ ਦਾ ਭੰਡਾਰਨ ਕਟ ਕਟ ਵਾਜਹਿ ਨਾਦ
0: ਨਾਦ ਨਾਤੀ ਸਭ ਜਾ ਕੇ ਰਿਤ ਸਿਧ ਅਬਰਾ ਸਾਧ
1: ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲਿਖੇ ਆਵੇ ਭਾਗ
0: ਆਦੇਸ ਸੇ ਆਦੇਸ ਆਦ ਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ
1: ਇਕ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ
0: ਸੰਸਾਰੀ ਇਕ ਭੰਡਾਰੀ ਇਕ ਲਾਏ ਦੀਪਾਨ
1: ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵਿਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਇਕ ਦੂਜੀ ਪਾਉ ਲਖ ਹੋਹੇ ਲਖ ਹੋਵੇ ਲਖਵੀਸ ਏ ਤਰਾਹ ਪਤ ਪਵੜੀਆ ਚੜੀਏ ਹੋਏ ਕੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ
0: ਜੋ ਚੁਪੇ ਨਾ ਜੋਰ ਜੋ ਨਾ ਮੰਗਣ ਦੇ ਨਾ ਜੋਰ
1: ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨਸੋਰ
0: ਸੁਰਤੀ ਗਿਆਨ ਵਿਚਾਰ ਜੋ ਨਾ ਜੁਤੀ ਤੇ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰੁਤੀ ਤਿੱਤੀ ਵਾਰ ਪਮ ਪਾਣੀ ਅਗਨੀ ਪਾਤਾ
1: ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਤਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
0: ਕੱਚ ਪਕਾਏ ਉਤੇ ਪਾਏ ਨਾਨਕੇ ਜਾਪੇ ਜਾਏ
1: ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ
0: ਪਵਨ ਪਾਣੀ ਬਸੰਤਰ ਕੇਤੇ ਕਾਨ ਮਹੇਸ
1: ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ
0: ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ
1: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ
0: ਸਿਧਬੁਧਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵ ਦਾ ਅਨੁਮਨ ਕੇਤੇ ਕੇਤੇ ਰਤਨ ਸਮੁੰਦ
0: ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦਰ
1: ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨਾਂਤ ਸਰਮਖੰਡ ਕੀ ਬਾਣੀ ਰੂਪ ਤਿਥੇ ਘਾਟ ਘੜੀਐ ਬਹੁਤ ਅਨੂਪ
0: ਗਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ
1: ਤਿਥੇ ਘੜੀਐ ਸੁਰਤ ਮਤ ਮਨ ਬੁੱਧ ਤਿਥੇ ਘੜੀਐ ਸੁਰਾ ਸਿੱਧਾ ਕੀ ਸੁਧ
0: ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ
1: ਤਿਥੇ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ
0: ਸੀਤੋ ਸੀਤਾ ਮੈਂ ਮਾਏ ਤਾ ਕੇ ਰੂਪ ਨਾ ਕਤਨੇ ਜਾਏ
1: ਨਾ ਉਹ ਮਰਹਿ ਨਾ ਠਾਗੇ ਜਾਹੀ ਜਿਨ ਕਹਿ ਰਾਮ ਸਹਿ ਮਨ ਮਾਹੇ
0: ਭਗਤ ਸੇ ਕੇ ਲੋ ਕਰਿਆ ਨੰਦ ਸੱਚਾ ਮਨ ਸੋਏ
1: ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ

0: ਜਤ ਪਾਹਾਰਾ ਧੀਰਤ ਸੁਨਿਆਰ ਅਹਿਰਣ ਮਤ ਵੇਦ ਹਥਿਆਰ
1: ਅਗਨ ਤਤਾ ਪਾਂਡਾ ਪਉ ਅੰਮ੍ਰਿਤ ਤਾਲ
0: ਘੜੀਐ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ

0: नर नायक है, कल कायक है,
1: विसंबर है, करुणा

0: ਕੁੰ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਕਵਿਓ ਬਾਸ਼ ਬੇਨਤੀ ਚੌਪੀ ਹਮਰੀ ਕਰੋ ਹਾਤ ਰਕਸ਼ਾ ਪੂਰਨ ਹੋਏ ਜਿਸ ਕੀ ਇੱਛਾ
1: ਤਉ ਚਰਨਨ ਮਨ ਰਾਇ ਮਾਰਾ ਆਪਣਾ ਜਾਨ ਕਰੋ ਬਿਦ ਬਾਰਾ
0: ਹਮਰੇ ਦਿਸ ਬੈ ਤੁਮ ਗਾਵੋ ਆਪ ਹਾਤ ਮੋਇ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸਿਉਕ ਸਿਖ ਸਵੈ ਕਰਤਾਰਾ
0: ਰਕਸ਼ਾ ਨਿਸ਼ਕਰ ਦੇ ਕਰੀ

0: ਬਰਕੀ ਫੇਰ ਪਛਾਣੇ
1: ਜੀ ਤੇ ਕੁੰਜਰਸ ਤੂ ਲਾ ਸਭ ਵਰ ਕਿਰਪਾ ਦ੍ਰਿਸ਼ਟ ਕਰ ਬੂਲਾ
0: ਸੰਤ ਦੁਖ ਪਾਏ ਰਹੀ ਸੁਖ ਪਾਏ ਸਰੰਗੇ ਸਗੀ
1: ਇੱਕ ਕੀ ਵੀਰ ਪਛਾਣਾ ਘੜ ਘੜ ਕੇ ਬੜ ਬੜ ਕੀ ਜਾਣਾ
0: ਜਬਸ ਕਰੇ ਕਰੇ ਗਤਾਰ ਪ੍ਰਜਾ ਤਬ ਦੇ ਉਪਾਰ
1: ਜਬ ਆ ਕਰ ਕਰ ਦੋ ਕਹੂੰ ਤੁਮ ਮੈਂ ਮਿਲ ਦੇ ਤਰਸਬੂ
0: ਜੇ ਤੇ ਮਰਨ ਸੇ ਸਵਦਾਰੇ ਆ

0: ਦੁਸ਼ਟ ਦੁਖ ਦੇ ਲਾਇਓ ਬਚਾਈ
1: ਕਰਤਾ ਪੂਰਨ ਗ੍ਰਹਿ ਗੰਧ ਕਾਲਾ।

0: ਮਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ
1: ਇਸ ਨੂੰ ਹੋਰ ਥਾਉ ਨਾ ਇਹ ਸਬਦ ਲਾਗ ਸਵਾਰਿਆ
0: ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹਿ

0: ਨਾਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ।
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
0: ਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ,
0: ਤੂੰ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ।
1: ਜੀ ਜਨ ਸਭ
2: ਖੇਲ ਤੇਰਾ ਕਿਆ ਕੋ
1: ਆਖ ਖਾਣੇ।
0: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ।
1: ਕਹੇ ਨਾਨਕ ਤੂੰ ਸਦਾ ਗਨ ਹੈ ਤੇਰਾ ਅੰਤ ਨਾ ਪਾਇਆ।
0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
0: ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ।
1: ਲਭ ਲੋ ਬੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ।
0: ਹੈ ਨਾਨਕ ਜਿਸਨੂੰ ਆਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ।
0: ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ।
1: ਖੰਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸ ਨਾ ਸਮਾਣੀ।
1: ਚਾਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ।
0: ਜਿਉ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ।
1: ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨਾ ਮਾਰਗ ਪਾਵੈ।
0: ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵੇ।
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੈ।
0: ਚਾਹੇ ਨਾਨਕ ਸੱਚੇ ਸਾਹਿਬ ਜਿਉ ਪਾਵੈ ਤਿਵੈ ਚਲਾਵੇ।
1: ਜਿਉ ਸੁਹੇਲਾ ਸਭ ਸੁਹਾਵਾ, ਸਭ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ।
0: ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ।
1: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ।
0: ਕਹਿ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ।
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ।
0: ਕਹਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ।
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ।
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਹੋ ਜਾਏ।
1: ਜਿਉ ਮੈਲੇ ਬਾਰੋ ਨਿਰਮਲ, ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ।
0: ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ।
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ।
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
1: ਜਿਉ ਨਿਰਮਲ ਬਾਰੋ ਨਿਰਮਲ, ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੇ ਨਾਹੀ।

0: ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸਮਾਲੇ
1: ਆਪ ਸਿਰ ਸਦਾਰੇ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਏ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੀ ਵੇਖਿਆ ਜਾਏ
1: ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਰਨੀ ਸਤਗੁਰੁ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇ ਬਾਣੀ ਆਸਰ ਬਾਣੀ
0: ਜਿਨਕੋ ਨਦਰ ਕਰਮ ਹੋਵੇ।

0: ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨਕਾ ਹਿਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ
1: ਗੁਰ ਕਾ ਸਬਦ ਰਤਨ ਹੈ।

0: ਜਗਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸਹਿ ਬੁਝਾਏ
0: ਜੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ
1: ਗੁਰਮੁਖ

0: ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ।
1: ਕਹੇ ਨਾਨਕ ਹੁਣ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ।
0: ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਤੂ ਜਗ ਮੈਂ ਆਇਆ।
1: ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮੈਂ ਆਇਆ।
0: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗਤ ਦਿਖਾਇਆ।
1: ਗੁਰ

0: ਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇਕੰਕਾਰਾ ਜਲਥਲ ਮਈਲ ਕੀਓ ਪਸਾਰਾ
1: ਆਦਿ ਪੁਰਖ ਅਭਿਗਤ ਅਵਿਨਾਸੀ ਲੋਕ ਚਤੁਰਦਸ ਜੋਤ ਪ੍ਰਕਾਸ਼ੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜੈ ਇਕਸਰ ਜਾਨਾ
1: ਸਭ ਕਟ ਕਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨ ਰੇਖਾ ਪਰੰਚੈ ਜੇ ਜਾਤ ਨ ਪਾਤਾ ਸਤ੍ਰ ਮਿੱਤਰ ਜੇ ਤਾਤ ਨ ਮਾਤਾ ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ ਕੋਟ ਇੰਦਰ ਪਿੰਦਰ ਬਨਾਏ ਬ੍ਰਹਮਾ ਰੁਦਰ ਪਾਏ ਖਪਾਏ ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ ਤਾਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਜ ਸਮਾਨਾ ਸਭ ਸਰਬ ਹੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ
1: ਜਾਤ ਪਾਤ ਜੇ ਚਿਰ ਨ ਬਨਾ ਅਵਗਤ ਦੇ

0: ਭਰਿਆ ਪਾਈ,
1: ਕਰਮ ਲਿਖਣ ਤੇ ਪਾਈ ਐ ਰੁੱਤ ਸੁਹਾਈ,
0: ਮਨ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ,
1: ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ,
0: ਨਾਨਕ ਸਿਮਰੈ ਏਕ ਨਾਮ ਫਿਰ ਬੌਣਤ ਆਈ,
1: ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ,
0: ਆਪਣੇ ਚਰਨ ਚ ਪਾਇਨ ਵਿੱਚ ਦੇਉ ਖੜੋਆ।

0: ਗਿਆ ਮੋਸ਼ਨ ਦਾ,
1: ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ,
0: ਦੋਟ ਨਾ ਆਵਈ ਖਾਏ ਖਰਚ ਰਹਿੰਦਾ,
1: ਲੱਖ 84 ਮੇਦਨੀ ਸਭ ਸੇਵ ਕਰੰਦਾ,
0: ਇਹ ਬੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ,
1: ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ।

ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਗਲ ਜਹਾਨ ਕਹੋ ਬੇਨਤੀ ਆਪਣੇ ਸਤਿਗੁਰੂ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਓ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਕਟਗਟ ਬਣੀ ਜਿਸ ਸਿਮਰਤ ਹੋ ਸੁਕੇ ਹਰੇ ਜਿਸ ਸਿਮਰ

0: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ,
1: ਗੁਰਦੇਵ ਸਖਾ ਗਿਆਨ ਪੰਜਨ, ਗੁਰਦੇਵ ਪੰਡਿਤ ਸੋਦਰਾ,
0: ਗੁਰਦੇਵ ਦਾਤਾ ਹਰਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ,
1: ਗੁਰਦੇਵ ਸਾਧ ਸਤਿਗੁਰ ਮੂਰਤ, ਗੁਰਦੇਵ ਪਾਰਸ ਪਰਸਪਰਾ,
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆ

ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵਣ ਛਕਿਆ, ਦੇਖ ਚਲਾਈ, ਤੇਗ ਵਾਹੀ ਦੇ ਕੇ ਨਿਟ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ, ਬਿਰਧ ਕੀ ਪੈਦ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੀ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ, ਸੰਗਤੀ ਰੂਪ ਦੇ ਵਿੱਚ ਬੇਅੰਤ ਬਾਣੀਆਂ ਪੜੀਆਂ ਗਈਆਂ, ਸਤਿਗੁਰੂ ਦੀ ਗੁਰਬਾਣੀ ਪੜ੍ਹਦਿਆਂ, ਆਪ ਜੀ ਦੇ ਹਜ਼ੂਰ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ, ਆਪ ਜੀ ਨੇ ਸੇਵਾਵਾਂ ਨਿਭਾਉਣ ਦੀ ਦਾਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਣੀਆਂ, ਆਪਸੀ ਪ੍ਰੇਮ ਇਤਫਾਕ ਬਖਸ਼ਣਾ, ਚੜ੍ਹਦੀ ਕਲਾ ਵਿੱਚ ਰੱਖਣਾ, ਸਤਿਗੁਰੂ ਤੰਦਰੁਸਤੀਆਂ ਬਖਸ਼ਣੀਆਂ, ਲੰਗਰਾਂ ਦੀਆਂ ਸੇਵਾਵਾਂ ਦੇ ਵਿੱਚ ਸਤਿਗੁਰੂ ਜੀ ਆਪ ਜੀ ਨੇ ਮਿਹਰਾਮਤ ਕਰਕੇ ਉੱਦਮ ਉਪਰਾਲੇ, ਆਪ ਨੇ ਦਰਬਾਰ ਦੀਆਂ ਸੇਵਾਵਾਂ ਦੇ ਵਿੱਚ ਉੱਦਮ ਬਖਸ਼ਣੇ, ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਿੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵਹੁ, ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀ ਮਹਿਮਾ ਨੂੰ ਭਾਈ ਗੁਰਦਾਸ ਰਾਹੀਂ ਵੀ ਪ੍ਰਗਟ ਕੀਤਾ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ, ਉਹਨਾਂ ਗੁਰਸਿੱਖਾਂ ਤੋਂ ਭਾਈ ਸਾਹਿਬ ਵੀ, ਭਾਈ ਗੁਰਦਾਸ ਸਾਹਿਬ ਜੀ ਵੀ ਕੁਰਬਾਨ ਜਾਂਦੇ ਜਿਹੜੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚੇ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈਰ ਦਾਸ ਹਮਾਰ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ, ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ, ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇ ਕੇ ਨਿਰਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ। ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ। ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ। ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਪਤੇ, ਬਿਰਦ ਕੀ ਪੈ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ, ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ, ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ, ਹਰਸ਼ਰਨ ਕੌਰ ਜੀ ਵੱਲੋਂ ਬੇਟੀ ਅਸ਼ਰੀਨਾ ਕੌਰ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਮਹਾਰਾਜ, ਕਿਰਪਾਲਤਾ ਕਰਨੀ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ, ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਕਿਰਪਾਲਤਾ ਕਰਨੀ ਲਮੇਰੀ ਆਰਜਾ ਦੀ ਦਾਤ ਬਖਸ਼ਿਸ਼ ਕਰਨੀ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ, ਉਹ ਚੜ੍ਹਦੀਆਂ ਕਲਾ ਕਰਨੀਆਂ, ਮਾਤਾ ਪਿਤਾ ਦੀ ਆਗਿਆਕਾਰਤਾ ਬਖਸ਼ਿਸ਼ ਕਰਨੀ, ਚੰਗੇ ਸੰਸਕਾਰ ਸ੍ਰੇਸ਼ਟ ਬਿਰਤੀ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਉਹ ਆਪ ਜੀ ਦੇ ਹਜ਼ੂਰ ਸਮੂਹ ਪਰਿਵਾਰ ਹਾਜ਼ਰ ਹੈ, ਕਿਰਪਾਲਤਾ ਕਰਨੀ ਸਮੂਹ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਜੀ, ਤਿਨ੍ਹਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ, ਕਿਰਪਾਲਤਾ ਕਰਨੀ, ਦੇਹ ਰੋਗਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਰੋ ਕਿਰਪਾ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਕਰਹੁ ਦੀਨ ਕੇ ਦਾਤੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਲਾਵਲ ਮਹੱਲਾ ਚੌਥਾ।

ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਊਬ ਸੁਖ ਹੋਵੇ ਮਨ ਅਭਿਮਾਨ ਵਿਛੜ ਦੂਰ ਗਈਆ ਹਰ ਕੀਰਤ ਹਰ ਗਤ ਮਿਤ ਕਰਤਾ ਆਪੀ ਜਾਣੈ ਸਭ ਬਿਦ ਹਰ ਹਰ ਆਪ ਬਨਈਆ ਜਿਸ ਸਤਿਗੁਰ ਭੇਟੇ

ਨਾਮ ਜਪ ਹੋ ਨਾਮੇ ਗਤ ਪਾਵ ਹੋ ਸਿਮ੍ਰਿਤ ਸ਼ਾਸਤਰ ਨਾਮ ਦ੍ਰਿੜਈਆ ਹੋਮੈ ਜਾਏ ਤਾਂ ਨਿਰਮਲ ਹੋਵੈ ਗੁਰਮੁਖ ਪਰਚੈ ਪਰਮ ਪਦ ਪਈਆ

ਜਿਤ ਭਾਵੈ ਤਿਤ ਰਾਹੀ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਚੌਥਾ। ਹਰ ਹਰ ਨਾਮ ਸੀਤਲ ਜਲ ਧਿਆਵੋ, ਹਰ ਚੰਦਨ ਵਾਸ ਸੁਗੰਧ ਗੰਧਈਆ। ਮਿਲ ਸਤ ਸੰਗਤ ਪਰਮ ਪਦ ਪਾਇਆ, ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਵਾਹਿਗੁਰੂ ਜੀ ਕਾ ਖਾਲਸਾ,